फोकट तरम लखो कर परमा फोकट तरम फोकट तरम।

ਇੱਕ ਡੋਹੇ ਕਚਾਰੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਓ ਠੰਡ

से अगे मन बिहिया, नानक कह सुन बिनो सुहागना, मुँह दस दिखा

खस्म न फिरे चित डिठी हव टंडोल हिक सुबाज ना कोए आओ सजन तू मुख लगा

ਸ਼ਬਦ ਸੁਰਤ ਲੈ ਲੀਨ ਹੋਏ ਅਨਭਉ ਅਗਨ ਕਢਾਏ ਗਹਿਣਾ।

Thank you.

ਮਿਲ ਸਾਜ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰੇਸ਼ਟ

0: ਹਤਮ ਨੀਚ ਹੁਕਮ ਲਿਖ ਦੁਖ ਸਪਾਈਐ
1: ਇਕ ਨਾ ਹੁਕਮੀ ਬਖਸੀ ਸੇ ਹੁਕਮੀ ਸਦਾ ਭਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ
1: ਨਾਨਕ ਹੁਕਮੈ ਜੇ

0: ਰਚਨਾ ਕਥੀ ਨਾ ਆਵੇ ਟੋਟ, ਦਿੰਦਾ ਦੇ ਲੈਂਦੇ ਤਕਵਾ ਹੈ, ਹੁਕਮੀ ਹੁਕਮ ਚਲਾਏ ਰਾਹ,
1: ਮਾਲਕ ਬਿਗਸੈ ਵੇ ਪਰਵਾਹ,
0: ਸਾਚਾ ਸਾਹਿਬ ਸਾਚ ਨਾਇ ਪਾਖੇ ਭਾਉ।

0: ਵੇਲਾ ਸੱਚ ਨਾ ਵੜਿਆਈ ਵਿਚਾਰ,
1: ਗਰਮੀ ਆਵੇ ਕੱਪੜਾ ਨਗਰੀ ਮੋਖ ਦੁਆਰ,
0: ਨਾਨਕ ਏਵੇ ਜਾਣੀਏ ਸਭ ਆਪੇ ਸਚਿਆਰ,
1: ਆਪਿਆ ਨਾ ਜਾਵੇ ਕੀਤਾ ਨਾ ਹੋਏ,
0: ਆਪੇ
1: ਆਪ ਨਿਰੰਜਨ ਸੋਏ,
0: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਸੁਣੇ ਮਨ ਰੱਖੀਏ ਪਾਵ ਦੁੱਖ ਭਾਰ ਹਾਸੋ ਘਰ ਲੈ ਜਾਏ,
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਹਾ ਸਮਾਈ,
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ,
1: ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ,
0: ਗੁਰਾ ਇੱਕ ਦੇ ਬੁਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ,
1: ਜੀਵਾਂ ਜੇ ਤਿਸ ਪਾਵਾ ਵਿੜ ਪਾਣਾ ਕੇ ਨਾਇ ਕਰੀ,
0: ਜੇਤੀ ਸੇਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲੈ।

0: ਅੰਤਰ ਗਾਤੀ ਰਥ ਮਨਾਉ ਸਾਸ ਬਾਣੀ ਬਰਮਾ ਸਾਧ ਸਹਾਨ ਸਦਾ ਮਨ ਚਾਉ
1: ਕਵਣ ਸੋ ਵੇਲਾ ਵਕਤ ਕਵਣ

0: ਜਾਣੇ ਆਪੇ ਦੇ ਆਖੇ ਸੇਪੇ ਕਈ ਕੇ
1: ਜਿਸ ਨੂੰ ਬਖਸ਼ੇ ਸੇ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ
0: ਮੁੱਲ ਗੁਣ ਅਮਲਵਾ ਪਾਰ ਮਲਵਾ ਪਾਰਿਆ ਮੁੱਲ ਭੰਡਾਰ
1: ਅਮੁੱਲ ਆਵੇ ਅਮੁੱਲ ਜਾਏ ਅਮੁੱਲ ਪਾਏ ਅਮੁੱਲਾ ਸਮਾਏ
0: ਮੁੱਲ ਤਰਾਮ ਅਮੁੱਲ ਦੀ ਬਾਣ ਮੁੱਲ ਤੋਲਾ ਮੁੱਲ ਫਰਮਾਨ
1: ਖੁਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
0: ਮੁੱਲ ਅਮੁੱਲਾ ਗਿਆਨ ਅਮੁੱਲ

ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਸਰਮ ਖੰਡ ਕੀ ਬਾਣੀ ਜੋਰ ਰੂਪ ਰੂਪ ਕਾਲਤ ਕੜੀਏ ਬਹੁਤ ਅਨੂਪ।

0: ਭਰਪੂਰ
1: ਜਿੱਥੇ ਸੀਤੋ ਸੀਤਾ ਮੈਂ ਮਾਮਾ
2: ਤਾਕੇ ਰੂਪ ਨਾ ਕਿਥ ਨਾ ਜਾਏ
1: ਨਾ ਉਹ ਮਰੇ ਨਾ ਠੱਗ ਜਾਏ
0: ਜਿੱਥੇ ਰਾਮ ਸਹਿ ਮਨ ਮਾਏ
1: ਜਿੱਥੇ ਭਗਤ ਸਹਿ ਕਹਿ ਲੋ
0: ਕਰੇ ਆਨੰਦ ਸੁਚਾ ਮਨ ਸੋਏ
1: ਸੱਚ ਖੰਡ ਵਸੈ ਨਿਰੰਕਾਰ

0: ਜਾਪ ਸਾਹਿਬ ਸ਼੍ਰੀ ਮੁੱਖ ਵਾਕ ਪਾਤਸ਼ਾਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਮੁੱਖ ਵਾਕ ਪਾਤਸ਼ਾਹ ਦਸਮੀ ਛਪੈ ਸ਼ੰਤ ਪ੍ਰਸਾਦ ਚੱਕਰ ਚੇਨਰ ਬਰਨ ਜਾਤਰ ਪਾਤ ਨਹੀਂ ਜੇ
1: ਰੂਪ ਰੰਗ ਰੇਖ ਪੇ ਕੋ ਕਹਿ ਨ ਸਕਤ ਕੇ
0: ਚਲ ਮੂਰਤਨ ਪਉ ਪ੍ਰਕਾਸ਼ ਮਿ ਤੋਜ ਖੀਜੇ
1: ਕੋਟ ਇੰਦਰ ਇੰਦਰਾਣ ਸਹਾ ਸਹਣ ਗੜਿਜੇ
0: ਕ੍ਰਿਪਮ ਹੀ ਸੁਰ ਨਰ ਸੁਰ ਨੇਤ ਨੇਤ ਬੰਤਰਿੰਗ ਹੈ
1: ਤਵੈ ਸਰਬ ਨਾਮ ਕਥੈ ਕਉਨ ਕਰਮ ਨਾਮ ਬਰਨਤ ਸਮਤ
0: ਜਾਂ ਪ੍ਰਿਆਤ ਸ਼ਾਂਤ ਨਮਸਤੁੰਗ ਕਾਲੇ ਨਮਸਤੁੰਗ ਕ੍ਰਿਪਾਲੇ
1: ਨਮਸਤੁੰਗ ਅਨੂਪੇ ਨਮਸਤੁੰਗ ਅਨੂਪੇ
0: ਨਮਸਤੁੰਗ ਪੇਖੇ ਨਮਸਤੁੰਗ ਲੇਖੇ
1: ਨਮਸਤੁੰਗ ਗਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਤਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਬਾਹੇ ਨਮਸਤੰਗ ਡਾਹੇ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਉਦਾਰੇ ਨਮਸਤੰਗ ਪਾਰੇ
0: ਨਮਸਤੰਗ ਨੇਕਿਆ ਨਮਸਤੰਗ
1: ਨਮਸਤੰਗ ਕਰਮੇ ਨਮਸਤੰਗ ਜੂਪੇ
0: ਨਮਸਤੰਗ ਕਰਮੇ ਨਮਸਤੰਗ

ਭੁਜੰਗ ਪ੍ਰਿਆ ਛੰਦ ਅਗਾਧ ਅਬਾਧ ਆਨੰਦੀ ਸਰੂਪੇ ਨਮਸਤੁੰਗ ਨਿਨਾਥੇ ਨਮਸਤੁੰਗ ਪ੍ਰਮਾਥੇ ਨਮਸਤੁੰਗ ਅਲੇਖੇ ਨਮਸਤੁੰਗ ਨਮਸਤੁੰਗ ਅਕਾਲੇ ਨਮਸਤੁੰਗ ਅਪਾਲੇ ਨਮੋ ਰਾਜ ਰਾਜੇ ਨਮੋ ਸਾਰ ਸਾਜੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਗਿਆਨ ਨਮੋ ਪਰਮ ਤਾਨ ਨਮੋ ਸਰਬ ਦ੍ਰਸੰਗ ਨਮੋ ਸਰਬ ਕ੍ਰਿਸੰਗ ਨਮੋ ਜੀਵ ਜੀਵਨ ਨਮੋ ਬੀਜ ਬੀਜੇ ਕ੍ਰਿਪਾਲੰਗ ਸਰੂਪੇ ਕੋ ਕਰਮ ਪੁਨਾਸੀ ਚਰਪਟ ਛੰਦ ਤੁਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਤਨ ਮੇ ਅਚਲ ਰਾਜੇ ਅਟਲ ਸਾਜੇ ਸਭੰਗ ਦਾਤਾ ਸਭੰਗ ਗਿਆਤਾ ਸਭਨ ਪ੍ਰਾਣੰ ਸਭਨ ਤ੍ਰਾਣੰ ਸਭਨ ਦੇਵਨ ਸਭਨ ਪੇਵਨ ਰੁਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੁਰਤ ਜੋਨ ਪੁਰਖ ਪਾੜ ਸਰਬ ਪਾਲਕ ਸਭ ਕਾਲਕ ਸਭ ਕੋਪਨ ਕਾਲ ਨਾਮ ਥਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ

ਜਾਫਲ ਗੁਨਾਹੇ ਕੇ ਸਾਹਨ ਸਾਹੇ ਕੇ ਰਾਜ ਕਰੀਮ ਹੈ ਕੇ ਕਰਮੰ ਕਰੀਮ ਹੈ ਕੇ ਸਬਰ ਤਮਾਨਿਆ ਕੇ ਸਬਰ ਤਦਾਨਿਆ ਕੇ ਸਬਰ ਤਦੇਸਾ ਕੇ ਸਬਰ ਤਪੇਸਾ ਹੈ ਕੇ ਸਬਰ ਤਦੀਨਾ ਕੇ ਸਬਰ ਤਲੀਨਾ ਕੇ ਸਬਰ ਤਦੇਸਾ ਕੇ ਸਬਰ ਤਪੇਸਾ ਹੈ ਕੇ ਸਬਰ ਤਗੰਤਾ ਕੇ ਸਬਰ ਤਹੰਤਾ ਕੇ ਸਬਰ ਤਗੰਤਾ ਕੇ ਸਬਰ ਤਕਾਜੈ ਕੇ ਸਬਰ ਤਰਾਜੈ ਕੇ ਸਬਰ ਤਤਰਾਣੈ ਕੇ ਸਬਰ ਤਪ੍ਰਾਣੈ ਕੇ ਸਬਰ ਤਮਾਨਿਆ ਸਦਾਵਨ ਪ੍ਰਦਾਨਿਆ ਕੇ ਸਬਰ ਤਪਾਨੈ ਕੇ ਸਬਰ ਤਮਾਨੈ ਕੇ ਸਭੰ ਕਲੀਮੈ ਕਿਰਪਾ ਮੰਗ ਫਹੀਮੈ ਕੇ ਹੁਸਨੁਲ ਵਜੂ ਹੈ ਤਮਾਮੁਲ ਰਜੂ ਹੈ ਗਨੀ ਬਲ ਸ਼ਿਕਸ਼ਤ ਹੈ ਗਰੀ ਬਲ ਪਰਸਤ ਹੈ ਤਮੀ ਜਲ ਤਮਾਮ ਹੈ ਰਜੂ ਅਲ ਨਿਦਾਨ ਹੈ ਅਨੇ ਕਲ ਤਰੰਗ ਹੈ ਅਪੇਦ ਹੈ ਅਪੰਗ ਹੈ ਨਕਟ ਸਰੂਪ ਹੈ ਤੇ ਬਕਰ ਵਿਭੂਤ ਹੈ ਸਦਾਵਰ ਸਰੂਪ ਹੈ ਅਪੇਦੀ ਅਨੂਪ ਹੈ ਸਮਸਤ ਸਲਾਮ ਹੈ ਸਦੈਵ ਲਕਾਮ ਹੈ।

ਨਗਰ ਸਦਾ ਹੈ ਬਿਪਕ ਨਗਰ ਪ੍ਰਭਾ ਹੈ ਸਦਾ ਹੈ ਨਗਰ ਸਦਾ ਹੈ ਬਿਪਕ ਪ੍ਰਭਾ ਹੈ ਚਾਰ ਤ੍ਰੀ ਛੰਦ ਅਪੰਗ ਹੈ ਅਨੰਗ ਹੈ।

0: ਸਭ ਦੇਸ਼ ਦੇ ਸਨ ਕੋ ਪਾਰ ਟੋਲਮਰ ਡੰਗ ਨਗਾਰੇ
1: ਗੁਰਜਤ ਗੁਰਗ ਜਾਨ ਕੇ ਸੁਤਰ ਹਿੰਸਤੀ ਹੈ ਰਾਜ ਜਾਰੇ
0: ਭੂਤ ਭਵਿਖ ਭਗਵਾਨ ਕੇ ਪੂਪਤ ਕੌਣ ਗਣੈ ਨਹੀਂ ਜਾਤ ਪਿਚਾਰੇ
1: ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ
0: ਤੀਰਤ ਨਾਨ ਦਿਆ ਦਮ ਦਾਨ ਸੋ ਸੰਜਨ ਨੇਮ ਅਨੇਕ ਬਸੇਖ ਹੈ
1: ਵੇਦ ਪੁਰਾਨ ਕਤੇਬ ਕਮਾਨ ਜਮਨ ਜਮਾਨ ਸਬਾਨ ਕੇ ਪੇਖ ਹੈ
0: ਕੌਣ ਆਹਾਰ ਜਤੀ ਜਾਤਾ ਸਵੈ ਸੋ ਵਿਚਾਰ ਹਜ਼ਾਰ ਇੱਕ ਦੇਖ ਹੈ
1: ਸ਼ੁੱਧ
0: ਸਪਾ ਦੁਰੰਤ ਦੁਬਾਰ ਸੋ ਸਾਜ।

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਸਤਿ ਸ੍ਰੀ ਅਕਾਲ। ਬਾਜ ਬੇਨਤੀ ਚੌਪਾਈ ਹਮਰੀ ਕਰੋ ਹੱਥ ਦੇ ਰੱਛਾ
1: ਪੂਰਨ ਹੋਇ ਚਿਤ ਕੀ ਇੱਛਾ
0: ਤਵ ਚਰਨਨ ਮਨ ਰਹਿ ਹਮਾਰਾ
1: ਆਪਣਾ ਜਾਨ ਕਰੋ ਪ੍ਰਤਿਪਾਰਾ
0: ਮੇਰੇ ਦੁਸ਼ਟ ਸਭੈ ਤੁਮ ਕਾਵੋ
1: ਆਪ ਹਾਥ ਦੇ ਮੋਹਿ ਬਚਾਵੋ
0: ਸੁਖੀ ਬਸੈ ਮੋਰੋ ਪਰਵਾਰਾ
1: ਸੇਵਕ ਸਿੱਖ ਸਵੈ ਕਰਤਾਰਾ
0: ਹੋਰ ਛਾਨਿਚ ਕਰ ਦੈ ਕਰੀਐ
1: ਸਭ ਬੈਰਨ ਕੋ ਆਸ ਕਰੀਐ
0: ਪੂਰਨ ਹੋਇ ਹਮਾਰੀ ਆਸਾ
1: ਹੋਰ ਕੁਲ ਕੀ ਰਹਿ ਪਿਆਸਾ
0: ਮੈਂ ਛਾਟ ਕੋਈ ਅਵਰ ਨ ਧਿਆਓ
1: ਬਲ ਚਾਹ ਸੁ ਤੁਮ ਤੇ ਪਾਓ
0: ਸੇਵਕ ਸਿੱਖ ਹਮਾਰੇ ਦਾਰੀਐ
1: ਚੁਣ ਚੁਣ ਸਤਰ ਹਮਾਰੀ ਮਾਰੀਐ
0: ਆਪ ਹਾਤੈ ਮਜਾ ਉਪਰੀਐ
1: ਮਰਨ ਕਾਲ ਕਾ ਤ੍ਰਾਸ ਨਿਵੜੀਐ
0: ਜੋ ਸਦਾ ਹਮਾਰੇ ਪਛਾ
1: ਕਿਰਿਆ ਜੋ ਕਰੇ ਔਰ ਅੱਛਾ
0: ਆਖਲੇ ਹੋ ਮੈਂ ਰੱਖਣਾਰੇ
1: ਸਾਹਿਬ ਸੰਤ ਸਾਹਿਬ ਪਿਆਰੇ
0: ਦੀਨ ਬੰਦ ਸਟਨ ਕੇ ਹੰਤਾ
1: ਮੋ ਪ੍ਰੀਚ ਤਰ ਦਸਤੰਤਾ
0: ਕਾਲ ਪਾਏ ਬ੍ਰਹਮਾ ਬਖਤਰਾ
1: ਕਾਲ ਪਾਏ ਸ਼ਿਵ ਜੂ ਅਵਤਰਾ
0: ਕਾਲ ਪਾਏ ਕਰ ਬਿਸਨ ਪ੍ਰਕਾਸ਼ਾ
1: ਸਗਲ ਕਾਲ ਕਾ ਕੀਆ ਤਮਾਸ਼ਾ
0: ਜਵਨ ਕਾਲ ਜੋ ਕੀ ਸਿਵ ਕੀਓ
1: ਵੇਦ ਰਾਜ ਬ੍ਰਹਮਾ ਜੋ ਕੀਓ
0: ਜਵਨ ਕਾਲ ਸਭ ਲੋਕ ਸਵਾਰਾ
1: ਨਮਸਕਾਰ ਹੈ ਤਾਏ ਹਮਾਰਾ
0: ਜਵਨ ਕਾਲ ਸਭ ਜਗਤ ਬਨਾਇਓ
1: ਦੇਵ ਦੈ ਦੁਸ਼ਿਨੇ ਪੁਜਾਇਓ
0: ਆਦ ਅੰਤੇ ਕੈ ਅਵਤਾਰਾ
1: ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤੁਸੀਂ ਕੋ ਹਮਾਰੀ
1: ਸਗਲ ਪ੍ਰਜਾ ਜਿਨੇ ਆਪ ਸਵਾਰੀ
0: ਸਿਰਕਨ ਕੋ ਸੇ ਗੁਣ ਸੁਤੀਓ
1: ਕੋਪਲ ਮੋਹਬਤ ਕੀਓ
0: ਕਟ ਕਟ ਕੇ ਅੰਦਰ ਕੀ ਜਾਨਤ
1: ਭਲੇ ਭਰੇ ਕੀ ਪੀਰ ਪ੍ਰਸ਼ਾਨਤ
0: ਚੀਟੀ ਤੇ ਕੋ ਚਰਸ ਫੂਲਾ
1: ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ
0: ਸੰਤਨ ਦੁੱਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੀ
0: ਏਕ ਏਕ ਕੀ ਪੀਰ ਪਛਾਨਾ
1: ਕਟ ਕਟ ਕੇ ਪਟ ਪਟ ਕੀ ਜਾਨੈ
0: ਜਪ ਉਤਕਰ ਕਰਾ ਕਰਤਾਰਾ
1: ਪ੍ਰਜਾ ਤਰ ਤਬ ਦੇ ਅਪਾਰਾ
0: ਜਪਾ ਕਰ ਕਰਤ ਹੋਏ ਕਬੂ
1: ਤੁਮ ਮੈਂ ਮ੍ਰਿਤ ਦੇਹ ਤਰ ਸਭ ਹੂੰ
0: ਜੇਤੇ ਬਦਨ ਸੇ ਸਤਾਰਾ
1: ਆਪ ਆਪਣੀ ਬੂਝ ਆਚਾਰੇ
0: ਤੁਮ ਸਭ ਹੀਤੇ ਰਹਿਤ ਨਿਰਾ

0: ਸੱਚੇ ਸ਼ਬਦ ਕਨੇ ਰਹਿ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ
0: ਸੱਚਾ ਨਾਮ ਰਹਿ ਤਾਰੋ ਵਾਜੇ ਸੱਚ ਨਾਮ ਦਰ ਮਿਲਾ ਜੀ ਭੁੱਖਾਂ ਸਭ ਗਵਾਈਆਂ ਕਰਛਾਨ ਸੁਖ ਮਨਿਆ।

ਜਾਣਿਆ

0: ਕਥ ਕੀ ਕਰੇ ਕਹਾਣੀ, ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ,
1: ਹੁਕਮ ਮੰਨਿਓ ਗੁਰੂ ਕਿਆ ਗਾਵੋ ਸੱਚੀ ਬਾਣੀ,
0: ਕਹਿ ਨਾਨਕ ਮਨ ਸੁਣ ਸੰਤੋ ਕਥਿਓ ਕਥ ਕਹਾਣੀ,
1: ਇਹ ਮਨ ਜਿਤਲਾ ਚਿਤਰਾਈ ਕਿਨੇ ਨਾ ਪਾਇਆ,
0: ਚਿਤਰਾਈ ਨਾ ਪਾਇਆ ਕਿ ਨਾ ਤੂੰ ਸੁਣ ਮਨ ਮੇਰਿਆ,
1: ਮਾਇਆ ਮੋਹਣੀ ਤੁਝ ਕੋ ਮਾਇਆ,
0: ਮਾਇਆ ਤਾਂ ਮੋਹਣੀ ਤਨੈ ਕੀਤੀ ਜਿੰਠ ਗੋਲੀ ਪਾਇਆ,
1: ਮਾਨ ਕੀਤਾ ਸੁਣ ਕੋ ਜੁਰਮੁ ਮੁਖਾ ਲਾਇਆ,
0: ਕਹਿ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ,
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ,
0: ਇਹ ਟਮ ਤੂੰ ਜੇ ਦੇਖ ਤਾਂ ਚੱਲੇ,
1: ਤੂੰ ਸਦਾ ਸੱਚ ਸੰਭਾਲੇ, ਅੰਤ ਨਾ ਪਾਇਆ ਕਿਨੈ ਕਿਹਾ ਕਿਆ ਕੋ ਤੇਰਾ ਕਿਆ ਕੋ ਆਖ ਬਚਾਣੇ,
2: ਆਪਣਾ ਤੇਰਾ ਆਪਣਾ ਆਖ ਬਚਾਣੇ,
0: ਜੀ ਜਾਨ ਸਭ ਤੇ ਕਿਆ ਕੋ ਆਖ ਬਖਾਣੇ,
1: ਆਪੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੇ ਉਪਾਇਆ,
2: ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ,
1: ਸੋ ਨਾਨ ਮੁਰ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
2: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ,
1: ਜੀ ਜਾਨ ਸਭ ਤੋਂ ਦੇ ਉਪਾਇ ਇੱਕ ਵੇਗ ਪਾਲ ਚਨਾਇਆ,
2: ਲਾਭ ਲੋਭ ਅਹੰਕਾਰ ਫੂਕਾ ਸਤਿਗੁਰ ਪੱਲਾ ਪਾਇਆ,
1: ਕਹਿ ਨਾਨਕ ਇਸ ਤੋਂ ਆਪ ਛੁੱਟਾ ਦਿਨ ਗੁਰ ਤੇ ਪਾਇਆ, ਲਭ ਲੋਭ ਅਹੰਕਾਰ ਤਿਸਨਾ ਬਹੁਤ ਨਾ ਹੀ ਬੋਲਣਾ, ਗੁਰ ਪ੍ਰਸਾਦੀ ਜਿਹੜੀ ਆਪ ਤਜਿਆ ਹਰ ਵਾਸ ਨਾ ਸਮਾਨੀ, ਜੋ ਤੂੰ ਚਲਾਏ ਤੇ ਚਲੇ ਸਭੀ ਹੋ ਕਿਉਂ ਜਾਣਾ ਗੁਰ ਤੇਰੇ,
3: ਜਿਵ ਤੂੰ ਚਲਾਏ ਤੇ ਵਹਿ ਚੱਲੇ ਜਿਨਾ ਮਾਰਗ ਪਾਵੇ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ,
1: ਜਿਸ ਨੂੰ ਕਥਾ
2: ਸੁਣਾਈ ਸੇ ਗੁਰਵਾਰ ਸਿਖਵਾਵੇ,
1: ਜੇ ਸਾਹਿਬ ਕਿਉਂ ਪਾਵੇ ਤੇ ਵਹਿ ਚਲਾਵੇ, ਸੋਇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਇਲਾ, ਸ਼ਬਦ ਸੁਣਾਇਆ
2: ਹੋਇਆ
1: ਪਵਿੱਤ ਹੋਏ ਜਿਨੀ ਹਰ ਧਿਆਇਆ,
3: ਕਹਿੰਦੇ ਪਵਿੱਤ ਸੁਣਦੇ ਪਵਿੱਤ ਜੇ ਪਵਿੱਤ ਜਿਨੀ ਮਨ ਵਸਾਇਆ,
2: ਸਹਿਸੇ
3: ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ,
1: ਕਹਿ
3: ਨਾਨਕ ਸਹਿਸਾ

0: ਕਹਿ ਨਾਨਕ ਜਿਨ ਸੱਚ ਜਿਆ ਕੂੜੇ ਲਾਗੇ ਤਿਨੀ ਜਨਮ ਜੁਐ ਹਾਰਿਆ
1: ਨਿਰਮਲ ਜਿਉ ਨਿਰਮਲ ਸਤਿਗੁਰ ਦੇ ਕਲੀ ਕਮਾਣੀ
0: ਕੂੜ ਕੀ ਸੋਇ ਪਹੁੰਚੈ ਨਾਈ ਮਨ ਸੱਚ ਸਮਾਣੀ
2: ਜਨਮ ਰਤਨ ਜਿਨਿ ਕਟਿਆ ਭਲੇ ਸੇ ਬਣ ਜਾ ਲਈ
0: ਕਹਿ ਨਾਨਕ ਜਿਸ ਦੇ ਪਿਆਰੇ ਸੋਈ ਨਿਰਮਲ ਸਦਾ ਰਹਿ ਗੁਰਨਾਲੇ
2: ਏਕੋ ਸਿੱਖ ਗੁਰੂ ਕੀ ਕੋਵੈ ਹੋ
1: ਤਸਨੁ ਸਿੱਖ ਕੋਈ ਜੁਰਹਿ ਗੁਰਨਾਲੇ
0: ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੇ
1: ਆਪ ਛਟ ਸੁਧਾਰ ਹੈ ਪਰਨੇ ਗੁਰ ਬਿਨ ਹੁਣ ਨਾ ਜਾਣੈ ਕੋਏ
0: ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
2: ਏਕੋ ਗੁਰਦੇ ਬੇਮੁਖ ਹੋਵੈ ਸਸ ਗੁਰ ਮੁਖ ਤਨ ਪਾਏ
0: ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕਿਆ ਜਾਏ
1: ਜੁਨੀ ਪਰਮਾਰ ਸਤ ਗੁਰ ਮੁਖ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਾਣੀ ਸਤਿਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਗੁਰ ਸਤ ਗੁਰ ਮੁਖ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
2: ਗੁਰੂ ਦੀ ਤੇਰੀ ਬਾਣੀ ਆਸਰ ਬਾਣੀ
0: ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਨਾ ਸਮਾਣੀ
2: ਪੀਵੋ ਅੰਮ੍ਰਿਤ ਸਦਾ ਰੋਵਣ ਸਾਰ ਪਾਣੀ
0: ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ
1: ਸਤਿਗੁਰ ਨਾਮ ਕੱਚੀ ਹੈ ਬਾਣੀ ਬਾਣੀ ਤੇ ਕੱਚੀ ਸਤਿਗੁਰ ਬਾਜੋ ਹੋਰ
2: ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਵਖਾਣੀ
1: ਹਰ ਹਰ ਨਿੰਦ ਕਰੇ ਸਮਾਜਾਂ ਕੁਛ ਨ ਜਾਣੀ
0: ਜਿਨ ਕਾ ਹਿਲਿਆ ਮਾਇਆ ਬੁੱਲਣ ਪੈਰ ਬਾਣੀ ਗੁਰ ਕਾ ਸ਼ਬਦ ਰਤਾਨਾ ਹੀਰ ਜਿਤ ਚੜਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਚੜਾਓ ਹੁਕਮ ਵਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਿਸਿਓ ਲਿਵਲਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦਿੱਤਾ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਨੁ ਕਿਉਂ ਵਿਸਾਰੀਆ ਏ ਵਰਦਾਤਾ ਜਗਨ ਮੈਂ ਹਾਰ ਪਹੁੰਚਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਕਹਿ ਨਾਨਕ ਇਹ ਮਨ ਵਿਸਰੈ ਮੋਪ ਜੈ ਭਾਉ ਦੂਜਾ ਲਾਇਆ ਪਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਐਸਾ ਸਤਿਗੁਰ ਜੀ ਮਿਲੈ ਜਿਸਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ ਪਰ ਆਪ ਮੁਲਕ ਹੈ ਭਾਗ ਦੇ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਹਰ ਨਿਤ ਜਪਿਓ ਜਿਉ ਲਾਹਾ ਕੱਟਿਓ ਦਿਹਾੜੀ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਗੁੰਜਾਰਾ ਪਿਆਸ ਨਾ ਜਾਏ ਹੋਰ ਤਾਂ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾਏ ਜਸਾਏ ਇਸ ਰਬ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
2: ਜਗ ਮੈਂ ਆਇਆ
0: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਕਹਿ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ
2: ਭੋਗੋ
0: ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਕਹਿ ਨਾਨਕ ਏ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਗੁਰਪ੍ਰਸਾਦੀ ਮਨ ਭਇਆ ਨਿਰਭਿਆ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਇਹ ਸਰਵਨੁ ਮੇਰੇ ਹੋ ਸਾਚਾ ਸੁਣੈ ਨੋ ਪਠਾਏ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚਾ ਸੁਣਨੈ ਨੋ ਪਠਾਏ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
1: ਦਸਵਾਂ
0: ਅਨੇਕ ਰੂਪ ਨਾਉ ਨਵ ਨਿਤ ਸਾਂਤ ਨਾ ਜਾਈ ਪਾਇਆ
1: ਪਿਆਰੇ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
0: ਏ ਸਾਚਾ ਸੋਹਿਲਾ ਸਾਚਾ ਘਰ ਗਾਵੋ
1: ਸੋਹਿਲਾ ਘਰ ਸਾਚੇ ਜਿੱਥੇ ਸਦਾ ਸੁਤਿਆਵੇ
0: ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ
1: ਜਿਸ ਬਖਸ਼ੇ ਸੋ ਜਨ ਪਾਵੇ
0: ਕਹਿ ਨਾਨਕ ਸੱਚ ਸੋਹਿਲਾ ਸੱਚਾ

ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ।

ਓਮਕਾਰ ਸ੍ਰੀ ਵਾਹਿਗੁਰੂ ਜੀ, ਸ੍ਰੀ ਵਾਹਿਗੁਰੂ ਜੀ ਸਹਾਇ। ਵਾਹ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਇ। ਹਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਚਿੱਠੇ ਸਭ ਦੁੱਖ ਜਾਏ, ਤੇ ਬਹਾਦਰ ਸਿਮਰਿਆ ਕੋ ਨੌਨਤ ਆਵਤ ਆਏ, ਸਭ ਥਾਏ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਏ ਹੋਏ ਸਹਾਇ। ਦਸਵੇਂ ਪਾਤਸ਼ਾਹਿਆਂ ਜੀ ਦੀ ਜੋਤ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦਿਦਾਇਆ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚਾਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਦੇ ਨਾਮ ਜਪਿਆ, ਵਨ ਛੱਕਿਆ, ਦੇਖ ਚਲਾਏ, ਦੇਖ ਗਵਾਹੀ, ਦੇਖ ਸੁਣ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਇਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਸਿੰਘਾਂ ਸਿੰਘਣੀਆਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚਰੇ, ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਨ ਨਾਲ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਤਖ਼ਤਾਂ ਸਰਬੱਤ, ਗੁਰਦੁਆਰਿਆਂ, ਗੁਰਧਾਮਾਂ ਅਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਧਿਆਨ ਕਰਕੇ ਬੋਲੋ ਜੀ। ਸਰਬੱਤ ਖਾਲਸਾ ਜੀ ਕੇ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਆਵੇ, ਅੰਕਾ ਸਦਕਾ ਸਰਬ ਸੁਖ ਹੋਵੇ, ਜਹਾ ਜਹਾਂ ਖਾਲਸਾ ਜੀ ਸਾਹਿਬ, ਤਹਾ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬੇਦ ਕੀ ਬੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਮਾਨੀ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ, ਚੌਕਿਆ ਚੰਡੇ ਬੁਣ ਕੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ।

ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਪਿਆਰੇ ਸਾਜੀ ਨੂੰ ਬਖਸ਼ੋ। ਹੇ ਨਿਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ ਨਿਉਟਿਆ ਦੀ ਔਰ ਸੱਚੇ ਪਿਤਾ ਵਾਹਿਗੁਰੂ ਜੀ ਨਾਮ ਅਭਿਆਸ ਅਤੇ ਆਪ ਜੀ ਦੇ ਹਜ਼ੂਰ ਨਾਮ ਅਭਿਆਸ ਅਤੇ ਮਿੱਤਰ ਨੇ ਹੋਏ ਹਨ। ਅੱਖਰ ਵਾਧਾ ਕਾਟਾ ਪੁਲ ਚੁੱਕ ਮਾਫ਼ ਕਰਨੀ ਸਰਬੱਤ ਤੇ ਕਾਲ ਅਜਲਾਸ ਕਰਨੇ ਸੇ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਜਿਤ ਆਵੈ ਨਾਨਕ ਨਾਮ ਜਿਤ ਦੀ ਤੇਰੇ ਸਰਬੱਤ।

ਹਰ ਕਾ ਨਾਮ ਨਾ ਜਪਸ ਵਿਸਾ ਗਵਾਰਾ, ਕਿਆ ਸੋਚੇ ਬਾਰੰਬਾਰਾ ਰਹਾਉ, ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਗੋਚਰ ਲਹੀਐ, ਬਸਤ ਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ

ਸਰਕਾਰ ਹੈ ਨਾ ਲਿਆ ਨਰਕ ਨ ਜਾਈਐ ਜਿਉ ਪਿੰਡ ਸਭ ਤਿਸਦਾ ਦੇ ਖਾਜਾ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰਮੇਸ਼ਰ ਕੋ ਰਹਿ ਨ ਪਈਐ ਕੋ ਰਹਿ ਨ ਪਈਐ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਤੇ ਵਰਤਾਇਆ ਜਿਸ ਤੂੰ ਦੇ ਮਿਲਿਆ ਸੱਚ ਦਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦਾ ਸੱਚ ਵਸਾਇਆ ਮੂਰਖ ਸੱਚ ਨਾ

ਉਤਰੈ ਮਨ ਪਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋਣ ਨਾ ਲਹਿਣੀ ਤਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਨਹੋਦਾ ਆਪ ਗਣਾਏ ਦੇ ਹੋਂ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ।

ਡੰਡਾ ਤਲੀ ਖਾਕ ਜਿਮਲੈ ਤਮਸਤਕ ਲਾਈਐ ਕੂੜਾ ਲਾਲ ਛੱਡਿਆ ਹੋਏ ਇੱਕ ਮਨ ਅਲਗ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ।

0: ਸਿਰੇ ਸਿਰ ਤੰਦੈ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਾਰ ਮੰਗਣ ਭਿੱਖ ਨਾ ਪਾਇੰਦਾ ਦਾਰ ਮੰਗਣ ਭਿੱਖ ਨਾ ਪਾਇੰਦਾ
1: ਅਸਾ ਮਹਿਲਾ ਚੌਂ

ਕੀਤਾ ਤਾਰੀਐ ਦੇਖੈ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ।

ਕਰ ਲੱਗਿਆ ਚਾਕਰੀ ਜੇ ਚੱਲਾ ਖਸਮੈ ਪਾਏ ਹੋਰ ਮਤ ਸੁਣੋ ਅੰਕਰੀ ਉਹ ਵਜੋ ਪੀਦੂ ਨਾ ਖਾਏ ਖਸਮਾ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸ ਦਾ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਹਮਾਰੀ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੋਤੀ ਜੀ ਸਾਹਿਬ। ਵਾਹ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹ। ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲੈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡੇਢੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕੁੰਡੋ ਨਿਧਿਆਵਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਦੀਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀਦਾਰ ਦੇ ਧਿਆਨ ਤੜਕੇ ਬੋਲੋ ਜੀ। ਪੰਜਾਂ ਪਿਆੜਿਆਂ ਚੌਹਾਂ ਸਾਹਿਬਜ਼ਾਦਿਆਂ ਚਾਲਿਆ ਮੁਖਤਿਆ ਹਟਿਆ ਜਪਿਆ ਤਪਿਆ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਰ ਕੀਤਾ ਤਿਨ੍ਹਾਂ ਪਿਆੜਿਆਂ ਸਚਿਆਰੇ ਦੀ ਕਮਾਈ ਦਾ ਧਿਆਨ ਤੜਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆੜਿਆਂ ਨਾਲ ਤਨ ਚੜਾਏ ਗਏ ਗੁਰਦੁਆਰੇ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਾਸਾ ਸੰਘ ਨਿਭਾਹੀ ਤਿਨ੍ਹਾਂ ਦੀ

ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਉਣ ਕਾ ਸਦਕਾ ਸਭ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਖ ਦੇਖ ਫਤਿਹ ਬਿਟਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਪੜੋਸਾਨ ਦਾਨ, ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੋਕੇ ਚੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪੱਧਰ ਰਾਖਾ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਹੋ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ ਹੈ, ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਦੀਦਾਰ ਦਾ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣੇ ਦਿਮਾਨ ਗੁਰੂ ਨੇ ਤਾਣੇ ਦਿੱਤਾਣ ਗੁਰੂ ਨੇ ਉੱਠੇ ਦੋਟ ਗੁਰੂ ਨੇ ਆਸੇ ਦਾਸਰੇ। ਸੱਚੇ ਪਿਤਾ ਵਾਹਿਗੁਰੂ ਜੀ, ਆਪਦੀ ਹਜ਼ੂਰੀ ਸ੍ਰੀ ਆਸਾ ਕੀ ਵਾਟ ਦੀ ਬਾਣੀ ਪੜੀ ਗਈ ਹੈ। ਪਾਠ ਕਰਦਾ ਅਰਦਾਸ ਕਰਦਾ ਪੁਲਚਕ ਮਾਫ਼ ਕਰਨੇ ਜੀ, ਸਰਬਤ ਦੇ ਕਾਰ ਅਰਦਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ।

ਚਟੀਆ ਤੁਧ ਦੇਖੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਕਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਕਰ ਸੰਯੋਗ ਬਣਾਈ ਕਾਜ ਤੇ ਸੰਗ੍ਰਹਿ ਆਣਾ ਰਾਜ ਪਰਤ ਪਾਰੇ ਅਨੁਸਾਰ ਸਮਾਰੇ ਅੰਤ ਕੀ ਵਾਰ ਉਹ ਸਧਾਰੇ ਨਾਮ ਬਿਨਾਸਾ ਝੂਠ ਪੁਰਾਣੀ ਗੋਬਿੰਦ ਭਜਨ ਬਿਨੇ ਅਵਰ ਸੰਗ੍ਰਹਤੇ ਤੇ ਸਭ ਮਾਇਆ ਮੂਰ ਪੁਰਾਣੀ ਰਹਾਵ ਤੀਰਥ ਨਾਇਣ ਉਤਰ ਸਮੈਲ ਕਰਮ ਧਰਮ ਸੰਹੂਮੈ ਫੈਲੇ ਲੋਕ ਪਜਾਰੇ ਗਤ ਨਹੀਂ ਕੋ ਹੋਏ ਨਾਮ ਹੁਨੇ ਜਲ ਸਰੋਏ ਬਿਨ ਹਰ ਨਾਮ ਨੂੰ ਝੂਠ ਸਪਾ ਝੂਠ ਟੂਟ ਸਪਟਲ ਸੋਧੇ ਸ਼ਾਸਤਰ ਸਿਮਰਤ ਸਗਲ ਸੇ ਨਾਮ ਜਪੇ ਜਿਸ ਆਪ ਜਪਾਏ ਸਗਲ ਫਲਾ ਸੇ ਸੋ ਸਮਾਏ ਰਾਖਣ ਹਰੇ ਰਾਖੋ ਆਪ ਸਗਲ ਸੁਖਾ ਕਰੋ ਗਮਰੇ ਸਾਹਾ ਜਿਤ ਲਾਵੇ ਤਿਤ ਲਾਗੈ ਲਾਗੈ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ। ਜੋ ਕੁਛ ਕਰੈ ਸੋਇ ਸੁਖਮਿਆਨਾ ਮਨ ਸਮਝ ਸਾਧ ਸੰਪਤਿਆਨਾ ਡੋਲ ਦਿੰਦੇ ਝੂਕਾ ਠਹਿਰਾਇਆ ਸਤ ਮਾਹਲੇ ਸਤ ਸਮਾਇਆ ਦੁੱਖ ਗੇ ਦੁੱਖ ਹੋਇਆ ਸਭ ਰੋ ਗਿਆ ਪ੍ਰਭੂ ਵੀ ਆ ਗਿਆ ਮਨ ਮਹਿਮਾਨੀ ਮਹਾਂਪੁਰਖਾ ਸੰਗ ਹੋਇਆ ਰਹਾਵ ਸਗਲ ਪੁੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਫਲਾ ਜੋ ਰਾਖੇ ਸੋਈ ਮੁਕਤਾਨ ਜੋ ਜਪਾਏ ਸੋਈ ਨਾਮ ਹਰ ਸਰ ਤੀਰਥ ਜੈ ਸਾਧ ਭਗਤ ਰਹਿ ਤਹ ਬਕੁੰਠ ਜੈ ਨਾਮ ਸਰੈ ਸਰਬ ਆਨੰਦ ਸਾਹਿਬ ਜਬ ਸਦ ਦਰਸ਼ਨ ਪਾਈਏ ਰਾਮ ਗੁਣਾ ਨਿਤ ਨਿਤ ਹਰ ਗਾਈਏ ਆਪੇ ਕੜ ਕਰਿਆ ਵਿਆਪ ਦਿਆਲ ਪੁਰਖ ਕੜ ਕਰਤਾਪ ਕਪੜ ਖੁਲਾ ਨੇ ਭ੍ਰਮ ਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ। ਕੋਟ ਜਾਪ ਤਾਪ ਸਰਾ ਵਿਸਰਾਮ ਰਿੱਧ ਬੁੱਧ ਸਿੱਧ ਗੁਰ ਸੁਰ ਗਿਆਨ ਵੇ ਅਨੇਕ ਰੂਪ ਰੋਗ ਅਨਕ ਰੂਪ ਰੰਗ ਭੋਗ ਰਸ ਗੁਰਮੁਖ ਨਾਮ ਨਿਖੁਰਿਦ ਵਸ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿ ਨਾ ਜਾਇ ਰਹਾਵ ਸੂਰ ਵੀਰ ਤੀਰਜ ਮਤ ਪੂਰਾ ਸਹਿਸ ਮਤ ਕਹਿਰ ਗੰਭੀਰਾ ਸਦਾ ਮੁਗਰਤਾ ਕੇ ਪੂਰੇ ਕਾਮ ਜਾ ਕੇ ਹਿਰਦ ਵਸੇ ਹਰ ਨਾਮ ਸਗਲ ਸੁਖ ਅਣਦ ਰੋਗ ਸਮਦਰਸੀ ਪੂਰਨ ਨਿਰਜੋਗ ਆਇ ਨ ਜਾਏ ਡੋਲੇ ਕਤ ਨਾਹੀ ਜਾ ਕੇ ਮਾਂ ਨਾਮ ਵਸੇ ਮਨ ਮਾਏ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀ ਨੇ ਉਤਰੇ ਚਿੰਦ ਸਗਲ ਨਾਨਕ ਗੁਰ ਦੀਆ ਨਾਮ ਸੰਤਨ ਕੀ ਟੈ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ। ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲਣੇ ਥਾਵੇ ਥਾਵ ਗੁਰੂ ਪੂਰੇ ਕੀ ਚਰਣੀ ਲਾਗੀ ਜਨਮ ਜਨਮ ਕੈ ਸੋਇਆ ਜਾਪ ਹਰ ਹਰ ਜਾਪ ਜਪੱਲਾ ਗੁਰ ਕਿਰਪਾ ਤੇ ਹਿਰਦੇ ਵਾਸੈ ਭੋਜਲ ਪਾਰ ਪਰਲ ਰਹਾਵ ਨਾਮ ਧਾਮ ਧਿਆਇ ਮਨ ਅਟਲ ਤਾਂ ਛੁੱਟੇ ਮਾਇਆ ਕੇ ਪਟਲ ਗੁਰ ਕਾ ਸ਼ਮ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀ ਸੋਧਤ ਸੋਧਤ ਸੋਧ ਵਿਚਾਰ ਬਿਨ ਹਰ ਭਗਤ ਨੇ ਛੁਟਕਾਰ ਸੋ ਹਰ ਭਜਨ ਸਾਧਕੇ ਸੰਗ ਮਨ ਤਨ ਰਾਪੇ ਹਰ ਕੇ ਰੰਗ ਛੂਟ ਸਿਆਣ ਬਹੁਤ ਉਤਰਾਹੀ ਬੇ ਮਨ ਬਿਨ ਹਰ ਨਾਵੇ ਜਾਏ ਨਕਾਈ ਦਇਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਮ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ। ਸੰਤ ਕਾ ਸੰਗਰਾਮ ਰੰਕੇਲ ਅੱਗੇ ਜਮ ਸੋ ਹੋਏ ਨਾ ਮੇਲ ਅਹੰ ਗੁਰ ਕਾ ਭਇਆ ਵਿਨਾਸ਼ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੇ ਕੁਸਲ ਸਥਿਤੀ ਕਰ ਜਾਹੇ ਪੰਡਿਤ ਰਹਾਵ ਹਰ ਕਾ ਜਸ ਨਿਧ ਨਾਲ ਲੀਆ ਲਾਭ ਪੂਰਨ ਭਏ ਮਨੋਰਥ ਸਾਭ ਦੁਖ ਨਾਠਾ ਸੁ ਘਰ ਮੈਂ ਆਇਓ ਸੰਤਪੁਰ ਸਾਹਿਬ ਕੁਣ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਹ ਜਨ ਹੋਏ ਸਗਲ ਨਿਧਾਨ ਸੰਤੋਖ ਅਮਨ ਪੂਰਾ ਪਾਏ ਫਿਰ ਮੰਗਣ ਗਾਹੇ ਜਾਏ ਹਰ ਕੀ ਕਥਾ ਸੁਣ ਪਵੇਤ ਜਿਹ ਮਾਂ ਭਗਤ ਪਾਏ ਗਤ ਮਤ ਸੋ ਪ੍ਰਵਾਨ ਜਿਸ ਹਿਰਦੇ ਨਿਵਾਵਸਾਈ ਨਾਨਕ ਤੇ ਜਨ ਉਤਮ ਭਾਈ ਰਾਮ ਕਲੀ ਮਹੱਲਾ ਪੰਜਵਾਂ। ਗਾਹ ਕਰ ਬਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੁ ਨਾਨਕ ਜੋ ਤਿਆਗ ਦੇ ਤਬ ਉਹ ਸ਼ਰਣੀ ਚਰਣੀ ਆਏ ਪਾਏ ਸੁਣ ਸੰਤ ਹੈ ਨਿਰਮਲ ਵਿਚਾਰ ਰਾਮ ਨਾਮ ਮਿਣ ਕਥ ਨਾਈ ਕਾਏ ਗੁਰੂ ਪੂਰਾ ਭੇਟ ਤੋਂ ਉਧਾਰ ਹਾਵ ਜਾ ਉਸ ਕੋ ਕੋਈ ਦੇਵੇ ਮਾਨ ਤਵ ਆਪਸ ਉਪਰ ਰੱਖਣੇ ਦਾਨ ਜਾ ਉਸ ਕੋ ਕੋਈ ਕਹਿ ਮਨ ਪਰ ਹਰ ਤਵ ਉਹ ਸੇਵਕ ਸੇਵਾ ਕਰੇ ਮੁਖ ਬਿਰਾਵੇ ਅੰਤ ਠਗਾਵੇ ਇੱਕ ਠੋਰ ਉਹ ਕਹੀ ਨਾ ਸਮਾਵੇ ਉਨ ਮੋਹੇ ਬਹੁਤੇ ਬ੍ਰਹਮੰਡ ਰਾਮ ਜਨੀ ਕਿੰਨੀ ਖੰਡ ਖੰਡੇ ਜੋ ਮੰਗੈ ਸੋ ਪੁਕਾਰੇ ਤੇ ਸੰਗਰਚੇ ਸੁਖਾ ਛੂਣਾ ਲਹਿ ਇਸ ਹੈ ਤਿਆਗ ਸਤਸੰਗ ਕਰੇ ਬੜਭਾਗੀ ਨਾਨਕ ਉਤਰੇ ਰਾਮ ਕਲੀ ਮਹੱਲਾ ਪੰਜਵਾਂ। ਤੁਮ ਰਾਮ ਸਰਵ ਪੈ ਪੇਖ ਪੂਰਨ ਪੂਰਿਆ ਪ੍ਰਵੇਖ
ਰਤਨ ਮੋਲ ਰਿਤ ਮਹਿਦੇ ਮਹਿਦਾ ਜਾਣੇ ਆਪਣੀ ਵਸਤੂ ਆ ਪਛਾਣੇ ਪੀਮਰ ਸੰਤਨ ਪ੍ਰਸਾਦ ਬੜੇ ਪਗ ਹੋਵੇ ਤੋ ਪਾਈ ਬਿਨ ਜਿਹਵਾ ਕਿਆ ਜਾਣੇ ਸਵਾਦ ਰਹਾਉ ਅੱਠ ਦਸ ਵੇਸਣੇ ਕਹਿ ਦੂ ਰਹੋ ਇਨ ਕੋਟ ਪ੍ਰਕਾਸ ਨੈ ਜਿਸੇ ਅੰਧੇਰਾ ਪਸ਼ੂ ਪ੍ਰੀਤ ਅਕਾਸ਼ ਸੰਗਰਚ ਜਿਸ ਸੰਗ ਜਿਸ ਨਾਹੀ ਬੁਝੈ ਸੋ ਕਿਤ ਬੂਝੈ ਜਾਣਨ ਹਰਿਆ ਪ੍ਰਵਿਆਪ ਜਾਣ ਉਤਪੋਤ ਭਗਤੰ ਸੰਗਾਨ ਬਿਕਸ ਬਿਕਸ ਆਪਣਾ ਪ੍ਰਭਗਾਵੇ ਨਾਨਕ ਤਿੰਨ ਜਮ ਨੇੜ ਨ ਆਵੇ ਗੋ ਰਾਮਕਲੀ ਮਹੱਲਾ ਪੰਜਵਾ ਦੀਨੋ ਨਾਮ ਕਿਉ ਪੋਇ ਕਿਉ ਪੋਇਤ ਹਰ ਤਨ ਰਾਸ ਨਿਰਾਸ ਇਹ ਬਿਤ ਘਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਨਾ ਰਾਮ ਗੁਣ ਗਾਏ ਬਾਜੇ ਅਣਤ ਬਾਜਾ ਰਸਗ ਗਾਵੇ ਹਰ ਜਾਣੇ ਆਪਣੇ ਗੁਰਦੇਵ ਨੂੰ ਬਾਜ ਰਹਾਓ ਆਏ ਬਿਨ ਪੁਰਬਲਾ ਭਾ ਕੇ ਜਨਮ ਜਨਮ ਕਾ ਸੋਇਆ ਜਾਗ ਗਈ ਕਲਾਣ ਸਾਧਕੇ ਸੰਗ ਮਨ ਤਨ ਰਾਤੋ ਹਰ ਕੇ ਰੰਗ ਰਾਖੇ ਰੱਖਣ ਹਰ ਦਿਆਲ ਨਾ ਕੋਈ ਸੇਵਾ ਨਾ ਕੋਈ ਜੁਗਾਲ ਕਰ ਕਿਰਪਾ ਪ੍ਰਭ ਕੀ ਨੀ ਦਿਆ ਬੂਡਤ ਦੁੱਖ ਮੈਂ ਕੱਢ ਲਿਆ ਸੁਣ ਸੁਣ ਬਜੋਮਣ ਮੈਂ ਚਾਉ ਆਠ ਪਰ ਹਰ ਕੇ ਗੁਣ ਗਾਵ ਗਾਵਤ ਗਾਵਤ ਪਰਮ ਗੁਰ ਪਾਈ ਗੁਰੂ ਪ੍ਰਸਾਦ ਨਾਮ ਲਾਈ ਰਾਮ ਕਲੀ ਮਹੱਲਾ ਪੰਜਵਾ ਕੌਡੀ ਬਦਲੇ ਤਿਆਗੇ ਰਤਨੇ ਛੋੜ ਜਾਏ ਤਾਉ ਕਾ ਜਤਨੇ ਸੋ ਸੰਚੇ ਜੋ ਹੋਛੀ ਬਾਤ ਮਾਇਆ ਮੋਹਿ ਟੇਡੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾਚੇ ਤੋ ਮਨ ਮਾਹੀ ਰਹਾਉ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਖਤ ਕੀ ਵਿਧ ਨੈਨੋ ਡਿੱਠੀ ਕੂੜ ਕਪੜ ਅਹੰਕਾਰ ਜਨ ਨਾਮ ਸੁਣ ਜਨ ਪਸ਼ੂ ਸਨ ਮਾਇਆ ਕਾਰਨ ਸਤੀ ਜੂਰੇ ਮਨ ਕਮਨ ਔਸਤ ਕਰੇ ਨਿਰਭਉ ਨਿਰੰਕਾਰ ਦਾ ਤਾਰੇ ਤਿਸੋ ਪ੍ਰੀਤਨ ਕਰੇ ਗੁਆਰ ਸਭ ਸ਼ਾਹ ਸਿਰ ਸਾਚਾ ਸ਼ਾਹ ਬੇਮਹਤਾਜ ਪੁਰਾ ਪਾਸ਼ਾਓ ਮੋਹ ਮਗਲਪਟ ਪ੍ਰੰਭ ਗ੍ਰਹਿ ਨਾਨਕ ਤਰੀਏ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾ ਰਹਿਣ ਦਿਨ ਜਪੋ ਹਰਨਾਓ ਆਗੇ ਦਰਗੇ ਪਾਓ ਥਾਓ ਸਦਾ ਆਨੰਦ ਨਾ ਹੋਵੀ ਸੋਗੇ ਕਹੁਣ ਵਿਆਪੇ ਹੋਮੇ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭੈ ਬਿਸਮਦ ਪ੍ਰਮੁਖ ਪਾਵੇ ਹਰ ਸਿਮਰ ਪਲਾਣੀ ਰਹਾ ਗਨ ਬਿਨ ਦੇਖੋ ਸਗਲ ਵਿਸਾਰ ਰਾਮ ਬਿਨਾ ਕੋ ਸਕਣ ਤਾਰ ਸਗਲ ਭਾਵ ਚਾਲ ਸੰਗ ਭੋਜਲ ਤਰੀ ਪ੍ਰਭ ਕੇ ਰੰਗ ਦੇਹੀ ਧੋਏ ਨ ਉਤਰੇ ਮੈਲ ਹੋਮੇ ਵਿਆਪੇ ਦੁਬਦਾ ਫੈਲ ਹਰ ਹਰ ਰੁਖ ਜੋ ਜਨ ਖਾਏ ਤਾਂ ਕਾ ਰੋਗ ਸਗਲ ਮੁੜ ਜਾਏ ਕਰ ਕਿਰਪਾ ਪਾਰਪਨ ਦਿਆਲ ਮਨ ਤੇ ਕਗੁਣ ਬਿਸਰ ਗੋਪਾਲ ਤੇਰੇ ਦਾਸ ਪਿਓ ਅਧੂਰ ਨਾਨਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾ ਤੇਰੀ ਸ਼ਰਨ ਪੂਰੇ ਗੁਰਦੇਵ ਤੁਦਮਿਨ ਦੂਜਾ ਨਾਈ ਕੋਏ ਤੂੰ ਸਮਰਾਤ ਪੂਰਨ ਪ੍ਰਾਪ ਬ੍ਰਹਮ ਸੋ ਵਰਤਾ ਸੋ ਤੈ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੂ ਨਾਉ ਇੱਕ ਸ਼ਰਨ ਗਹੀ ਮਨ ਮੇਰੇ ਤੁਦਮਿਨ ਦੂਜਾ ਨਾਈ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਅਗੇ ਦਰਗੇ ਪਾਉ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨਸੇ ਰਾਚੇ ਹਰਨਾਏ ਚਰਨ ਕਮਲ ਸੋ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਰੀਤ ਭੋ ਪਾਗਾ ਨਿਰਭੋ ਮਨ ਵਸੇ ਅੰਮ੍ਰਿਤ ਨਾਮ ਸੁਨਣ ਸਤ ਜਪੇ ਕੋਟ ਜਨਮ ਕੇ ਕਾਟੇ ਫਾਹੇ ਮਾਇਆ ਲਾਭ ਸਾਚਾ ਤਨ ਲਾਹੇ ਤੋੜ ਨ ਆਵੇ ਕੁੱਟ ਭੰਡਾਰ ਨਾਨਕ ਭਗਤ ਸੁਹੈ ਹਰਦੁਆਰ ਰਾਮ ਕਲੀ ਮਹੱਲਾ ਪੰਜਵਾ ਰਤਨ ਜਵੇ ਹਰ ਲਾਲ ਸਸੁਨ ਤੋ ਗਿਆਨ ਸੋਗ ਸ਼ਾਹ ਦਿਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਦ ਕਰਕੇ ਤੋੜਨ ਆਵੇ ਅੰਤ ਨਹੀਂ ਹਰ ਪਾਰਾ ਵਾ ਰਹਾਵ ਕੀਰਤਨ ਨਿਰਮੋਲ ਕਹੀਰਾ ਅਣਤ ਗੁਣੀ ਗਹੀਰਾ ਅਣਦ ਬਾਣੀ ਪੂੰਜੇ ਸੰਤਨ ਹਤਰਾ ਕੀ ਪੂੰਜੇ ਸੁਨ ਸਮਾਧ ਗੁਫਤ ਆਸਨ ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਸਹਰ ਗੁਣ ਸੋਗਣ ਅੰਮ੍ਰਿਤ ਜਨਮ ਨ ਅਮਰਤ ਕਰ ਕਿਰਪਾ ਜੀ ਆਪ ਜੀ ਆਇਓ ਸਾਧ ਸੰਗ ਤਨ ਹਰ ਤਨ ਪਾਇਓ ਦਿਆਲ ਪ੍ਰਭ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾ ਮਹਿਮਨ ਜਾਣੇ ਵੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨ ਜਾਣੇ ਬੇਅੰਤ ਪਰਮੇਸ਼ਰ ਪਾਰ ਬੰਬੇ ਅੰਤੇ ਆਪਣੀ ਗਤ ਆਪ ਜਾਣੇ ਸੁਨ ਸੁਨ ਤੋਰੋ ਖਾਣੇ ਰਾਹੋ ਸੰਕਰਾ ਨਹੀਂ ਜਾਣੇ ਪੇਵੇ ਖੁਜ ਤਹਾਰੇ ਦੇਵੇ ਦੇਵੀਆਂ ਨਹੀਂ ਜਾਣੇ ਮਰਮ ਸਭ ਉਪਰ ਅਲਕ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲੇ ਆਪ ਸੁਰੇ ਆਪੇ ਮੇਲੇ ਇੱਕ ਭਰਮੇ ਇੱਕ ਭਗਤੀ ਲਾਏ ਆਪਣਾ ਪੀ ਆਪ ਜਣਾਏ ਸੰਤਨ ਕੀ ਸੁਨ ਸਾਚੀ ਸਾਖੀ ਸੋ ਬੋਲੈ ਜੋ ਪੇਖੇ ਆਖੀ ਨਹੀਂ ਲੇਪ ਤਿਸ ਪੁੰਨਾ ਪਾਪ ਨਾਨਕ ਪ੍ਰਵਿਆ ਪੇ ਆਪ ਰਾਮ ਕਲੀ ਮਹੱਲਾ ਪੰਜਵਾ ਕਿਛੂ ਕਾਜ ਨ ਕੀਓ ਜਾਨ ਸੁਰਤ ਮਤ ਨਹੀਂ ਕਿਛ ਗਿਆਨ ਜਾਵ ਤਾਵ ਸੀਲ ਨਹੀਂ ਧਰਮ ਕਛੁ ਨ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ
प्रभ मेरे तुझमन दूजा न कोई भूलै चुके प्रभ तेरे रहाउ रिदना बोधना सिद्ध प्रकाश बिखे गया ब्याद के गाव में बास करन हार मेरे प्रवेक नाम तेरे की मन मैठे सुन सुन जीव मन विश्राम पापन प्रभ तेरो नाम तू अगणत जिया कर दाता जी कर दाता जिस नाव तिन तू जाता जो पायो तिस तेरी आस सगल रद प्रगुणतास नानक दास तेरे कुरबान बेंत साहब मेरा मेहरवान राम कली महला पंजवा राखन हर दयाल कोट पव खंड निमक कयाल सगल रद जंत मिलिए प्रभु गुरु मैल मंत जीअन को दाता मेरा प्राभ पूर्ण परमेश्वर स्वामी घड़ कर दाता मेरा प्रभ रहा ताकि गही मन ओट बंधन ते हो छोट हृदय जा परमानंद मन मा भय आनंद तारण तरण हर समय शरण जीवन रूप हरता चरण संतन के प्राण धार उच्च ते ऊचा पार सो मत सार जित हर समरिज कर कृपा सापे दीज सुख सायन हर आओ नानक जपिया गुरु मिल नाव राम कली महला पंजवा सगल सियान छाड़ कर सेवा सेवक साज अपना आप सब मिटाए मन चिंद सही फल पाए हो सावधान अपने गुरु सो आसा मन सा पूर्ण होवे पावे सगल निधान गुरु सिव रहाओ दूजा नहीं जाने कोय सतगुण रंजन सोए मान मुका कर पूरू न जान मिले न माने मान गुर की का गुर की टेक गुर की हर टेक गाय अवर आसा सबला हर का नाम मांग निधान तां दर गए पावे मान गुरु का बचन जाप समंत एहा भगत सार तत् सतगुर भय निदयाल नानक दास निहाल राम कली महला पंजवा हुवै सोई पलमान अपना तज मान दिन रैन सदा गुण गाव पूर्ण एहि सुआव आनंद हर सख आनंद कर संत हर जाप छाड़ सयान बहुत दराए गुरु का जाप मंत निर्मल रहाओ एक

किस प्रभासे हुए बिचरे पवन मूड मुगद तेरा संगी कवन राम संगी दिस गत नहीं जान पंच पटवारे से मीत कर मान सो कर सो कर सेव जित उदर मीत गुण गोविंद कर विया दिन राति सासन कर मन की प्रीत रहा जन्म बिहान ओंकार अरवाद त्रिवत ने आविखे साध परमत परमत मान दुख पाया तरण जाय दुत्र माय काम न आवे सोकार कमावे आवे जा पी खावे राखन को दूसर नहीं कोय तो निस्तर है जो कृपा होए पतत पुनीत प्रभु तेरो नाम दास अपने दास को कीजे दान कर कृपा प्रगत कर मेरी शरण गए नानक प्रभु तेरी राम कली महला पंजवा ਇਹ ਲੋਕੈ ਸੁਖ ਪਾਇਆ ਨਹੀਂ ਪਿੱਟ ਧਰਮ ਰਾਇਆ ਹਰ ਦਰਗਹਿ ਸੋਭਾਵੰਤ ਹੁਣ ਗਰਭ ਨਹੀਂ ਭੁਗ ਬਸੰਤ ਜਾਣੇ ਸੰਤ ਕਿਵੇਂ ਤਰਾਏ ਕਰ ਕਿਰਪਾ ਦੀਨੋ ਹਰ ਨਾਮ ਪੂਰ ਸੰਜੋਗ ਮਿਲਾਈ ਰਹਾ ਗੁਰ ਕੇ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਸੰਤ ਕੀ ਤੂਰ ਲਾਗੀ ਮੇਰੇ ਮਾਥੇ ਕੇਲੇ ਦੁੱਖ ਸਗਲੇ ਮੇਰੇ ਰਾਥੇ ਸੱਜ ਸਾਧਗੀ ਸੱਚ ਟਹਿਲ ਕਮਾਣੀ ਤਬ ਤੋ ਹੋਏ ਮਨ ਸੁਧ ਪੁਰਾਣੀ ਜਨ ਕਾ ਸਫਲ ਦਰਸ਼ਕ ਡੀਠਾ ਨਾਮ ਪ੍ਰਭੂ ਕਾ ਕਟ ਕਰ ਬੂਠਾ ਮਿਟਾਣੇ ਸਭ ਕਲ ਕਲੇਸ ਜਿਸ ਤੇ ਉਜੇ ਤਿਸ ਮਾਇ ਪ੍ਰਵੇਸ ਭਗਟੇ ਨੂੰ ਗੋਬਿੰਦ ਪਾਰਭ ਪੂਰੇ ਨਾਨਕ ਬਖਸ਼ੰਦੇ ਰਾਮ ਕਲੀ ਮਹੱਲਾ ਪੰਜਵਾ ਗਊ ਕੋ ਚਾਰੇ ਸਾਰਦੂਲ ਕਾਢੀ ਕੌਡੀ ਕਲਕ ਹੋਆ ਮੂਲ ਬੱਕਰੀ ਕੋ ਹਸਤਰੀ ਪਰਪਾਲੇ ਆਪਣਾ ਪਿੰਦਰ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਬ੍ਰਹਮ ਮੇਰੇ ਬਰਨ ਸਾ ਕੋ ਬਹੁ ਗੁਣ ਤੇਰੇ ਰਹਾਉ ਦਿਸਤ ਮਾਸ ਨਾ ਕਾਇ ਮਿਲਾਈ ਕਾਜ਼ਾ ਮਹਾਂ ਕਸਾਬ ਸੁਰੀ ਛਟ ਪਾਈ ਕਰਨ ਹਾਰ ਪ੍ਰਭ ਹਿਰਦੇ ਹਿਰਦੇ ਬੂਠਾ ਫਾਥੀ ਮੱਛੇ ਨੀਕਾ ਜਾਲਾ ਤੂਟਾ ਸੁਕੇ ਕਾਸ਼ਟ ਹਰੇ ਚਲੂ ਲੇ ਉੱਚੇ ਮੈਂ ਥਲ ਫੂਲੇ ਕਮਲਾ ਨੂੰ ਅਗਨ ਨਿਵਾਰੇ ਸੰਤ ਗੁਰਦੇਵ ਸੇਵ ਕੇ ਆਪਣੀ ਲਾਇਓ ਸੇਵਾ ਕਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾ ਪੰਜ ਸਿੰਘਰਾ ਕੇ ਪਿਆ ਮਾਰੇ ਦਸ ਵਿਗਿਆੜੀ ਲਈ ਨਿਵਾਰੇ ਤੀਨ ਵਰਤ ਕੀ ਝੂਕੀ ਘੇਰ ਸਾਧ ਸੰਗ ਝੂਕੇ ਪੈ ਫੇਰ ਸਿਮਰ ਸਿਮਰ ਜੀਵਾ ਗੋਬਿੰਦ ਕਰ ਕਿਰਵਾ ਰੱਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ੰਦ ਰਹਾਉ ਦਾਜ ਗਏ ਤਿਨ ਪਾਸ ਸੁਮੇਰ ਜਬ ਜਬ ਨਾਮ ਪੂਜੇ ਪ੍ਰਭੈਰ ਅਣਤ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਜੋੜੀ ਸੁਖਮਾਨ ਸਾਗੁਰ ਤਰਿਓ ਬਾਛ ਰਖੋਜ ਖੇਦ ਨ ਪਾਇਓ ਨੈ ਫੁਣ ਰੋਜ ਸਿੰਧ ਮਾਇਓ ਕਟਕੇ ਮਾਏ ਕਰਨ ਹਰ ਕੋ ਕੁਛਾ ਚਰਿ ਨਾਹੇ ਜੋ ਛੂਟੋ ਤੋ ਜਾਇ ਪਰਾਇ ਪਿਆਲ ਜੋ ਕੱਢਿਓ ਤੁਰਨ ਨਿਹਾਲ ਪਾਪੁਨ ਹਮਰੇ ਵਸਨਾਇ ਰਸਰਵ ਸਰਨਾਨ ਗੁਣ ਗਾਇ ਰਾਮ ਕਲੀ ਮਹੱਲਾ ਪੰਜਵਾਂ ਨਾਤਨ ਤੇਰਾ ਨਾ ਮਨ ਤੋਏ ਮਾਇਆ ਮੋਹ ਮਾਇਆ ਪਿਆ ਤੋਏ ਕੁਦਮ ਕਰਿਓ ਗੜ ਜੋ ਛਿਜੇਲ ਚੰਤ ਜਾਲ ਕਾਲ ਚੱਕਰ ਫੇਲ ਹਰ ਚਰਨ ਕਮਲ ਸਰਨਾਇ ਮਨਾ ਰਾਮ ਨਾਮ ਜਪ ਸੰਗ ਸਹਾਇ ਗੁਰੂ ਕੋ ਪਾਵੈ ਸਾਚਿ ਤਨ ਰਹਾਉ ਉਨੇ ਕਾਜ ਨਾ ਹੋਦ ਪੂਰੇ ਕਾਮ ਕੁਲਤ ਸਮਦ ਹਦੇ ਜੂਰੇ ਕਰੇ ਵਿਕਾਰ ਚਿਰੇ ਕੀ ਨਾ ਪਾਦਾਈ ਗਾਵਲ ਸੰਗਤ ਸੋ ਜਾਏ ਧਰਤ ਤੋ ਅਣਕ ਛਲ ਜਾਨੇ ਕੌਡੀ ਕੌਡੀ ਕੋ ਖਾਕ ਸਿਰ ਛਾਨੇ ਜਿਨ ਦਿਆ ਤਿਸ ਨ ਚੇਤੇ ਮੂਲ ਮਿਥਿਆ ਲੋਭ ਨ ਉਤਰੇ ਸਮੂਸੂਲ ਪਾਰ ਬ੍ਰਹਮ ਜਪੇ ਦਿਆਲ ਇਹ ਮਨ ਹੋਆ ਸਾਧਰਵਾਲ ਹਸਤ ਕਮ ਲੜਦੀ ਨੂੰ ਲਾਏ ਨਾਨਕ ਸਾਚੇ ਸਾਧ ਸਮਾਏ ਰਾਮ ਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸ਼ਰਨ ਆਏ ਨਿਰਭਉ ਪੈ ਗੋਬਿੰਦ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾਂ ਕੇ ਰਾਮ ਬਸੇ ਮਨ ਮਾਏ ਸੋ ਜਨ ਦੁੱਤਰ ਪੇਖਤ ਨਾਏ ਸਗਲੇ ਅਕਾਲ ਸੁਆਰੇ ਆਪਣੇ ਹਰ ਹਰ ਨਾਮ ਰਸਨਿਤ ਜਪਣੇ ਜਿਸ ਕੈ ਮਸਤ ਹਾਥ ਗੁਰ ਤਰੇ ਸੋ ਦਾਸ ਅੰਦੇਸਾ ਕਾਹੇ ਕਰੇ ਜਿਨ ਮਨ ਕੀ ਚੂਕੀ ਕਾਨ ਪੂਰੇ ਗੁਰੂ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਨੂੰ ਜਿਸ ਕਿਰਪਾ ਕਰੇ ਸਾਧ ਸੰਗ ਸੋ ਭਾਉ ਜਲ ਤਰੇ ਅੰਮ੍ਰਿਤ ਪੀਓ ਸਾਧ ਪਿਆਰੇ ਮੁਖੋ ਜਲ ਸਾਚੇ ਦਰਬਾਰੇ ਅਣਦ ਕਰੋ ਤਾ ਸਗਲ ਵਿਖਾਰੇ ਨਾਨਕ ਹਰ ਜਪ ਉਤਰੋ ਪਾਰ ਰਾਮ ਕਲੀ ਮਹੱਲਾ ਪੰਜਵਾਂ ਈਦਨ ਤੇ ਬੈਸੰਤਰ ਭਾਗੇ ਮਾਟੀ ਕੋਲ ਜਲਦਾ ਦਿਸ ਤਿਆਗੇ ਉੱਪਰ ਚਰਨ ਤਲੇ ਆਕਾਸ ਘਟ ਮੈਂ ਸਿੰਧ ਕੀਓ ਪਰਵਾਸ
ऐसा समृत हर जो आप निमकुण विसरे दीपक तन के आठ पैर मनता को जा भाव प्रथम माखन पाचो दूद मैं लोकीनो साबण सूद पैते निरपो डरदा फिरे होंदी कौन होंदी हिरे देही गोत बदेही दिस सगल साज करत जगदीस ठगन हरन ठगदा ठागे बिन वक्र फिर उठ लागे संत सभा मिल करो विख्यान सिमर सास वेद पुराण ब्रह्म विचार विचारे कोय नानक तां की परमगत होय राम कली महला पंजवा ज्योति सुभावे सो थिया सदा सदा हर की शरण आए प्रभु नाही आन भी रहा पुत्र कलतर लखमी दिस इनमें कछु न संग लिया बिघट गौरी खाए फुलाना माया मंदिर त्याग गया निंदा कर कर बहुत भगुता गर्भ कुजोन में कीर्त भया पुरु कुमाने छोड़े नाई जमजूत ग्रसु माँ फया बोले झूठ कुमावे अवरात सन बूझे बहु फया साध रोग उपजा संदुखण देवनासी माँ खया किंजन नवाजे तिन ही साजे आपे किन्ने संत जया नानक दास कंठलाए राखे कर कृपा पावन मया राम कली महला पंजवा सा पूरा गुरदेव सहाय जाको जाका सिमरन बिरथन जाय रहा दर्शन पेखत हो निहाल दागी तू कट जमजाल चरण कुण बसे मेरे मन के कार सवारे सगले तनखे जाके मस्तक राखे हाथ प्रभ मेरो अनाथ को नाथ पद सानु कृपा निधान सदा सदा जाई कुरबान निर्मल मंत दे जिस दान तजै विकार विसे विमान एक दियाई साध गए जांगे पाप नासे नाम के रंगे गुरु परमेश्वर सर निवास खटकर रव रहा गुंतास दर्शन देख तारो प्रभु नास निचन नानक चितवे साचों गुंतास राग राम कली महला पंजवा कर दूजा चौदोप देखो ओंकार सतगुरु प्रसाद राम के राम गाओ राम के गुण गीत नाम जद परम सुख पाई आवा गुण मटे मिर्मित रहा गुण गाव तू तू प्रगास जन गुण मय हो बिनवास संत संगत मय हो उधार नानक भजल उतरे पाप त्रस पा राम कली महला पंजवा गुरपुरा मेरा गुरपुरा राम नाम जब सदा सुवेले सगल गुणा से रो पूरा रहाव एक रात साचा सोए जां की सन सदा सुख होए नींद सहेली नाम गिला गए भूख हर समर्थ बिन से सब दुख सहज आनंद करो मेरे भाई गुरु पुए सब चुंद मिटाए आठ पर प्रभु का जब जाप नानक राखा हुआ आवराग राम कली महला पंजवा पड़ताल कर दीजय को ओंकार सतगुरु प्रसाद नर नर हर नमस्कार गे जलन थलन भसक गण एक एक ओंकार अंखाव हरण धरण तन पूर्ण है करण नय बिरहंग निरंकार निरहंकार गंभीर तीर नाम ही रूच मुज पारंगे चरण करण करण केर गुण मोल नानक बलहारंगे राम कली महला पंजवा रूप रंग सुगंध भोग त्याग चले माया चले कणक काम निरहाव भंडार दरब अर्भ खरब पेख लीला मन साधार न संग गावने सुत कुलतर प्रात मीत उर्ज परयो करम मोह एह बिरख शावनी चरण कमल सर नानक सुख संत भावनी कोंकार सतगुरु प्रसाद राग राम कली महला नौवां तिप दे रे मन उड़ लियो हर नामा जाके समर दुर्मत नास पावे पद निर्वाण रहा पड़भागी ते जन को जानो जो हर के गुण गावे जन्म जन्म के पाप खोए कै फुन बैकुंठ सिधावे आजामल पापी ज आजामल अजामल को अंत काल में नारायण सुधियाई जा कत को जोगी सरबंशत सो गल छिन में पाए नाहन गुण नानक जब दिया धर्म कौन फुका गज कीना नानक बिरद राम का देखो अभय दान तेह दीना राम कुली महला नावा साधो कौन जुगत अब कीजे जाते दुर्म सगल विनाशे राम भगत मन कीजे रहाव मन माया में उर्ज पर उर्ज है बूझे न कि ज्ञान कौ ना जग जाके समरे पावे पद निर्वाणा भय दयाल कृपा संत जाने तवे बात बताई सर्व धर्म किमिय मन उते किए जे प्रभ कीरत गाय राम नाम नर निष्भाषर मय निम गए गुरतारे जमको त्रास मिटे जे न मिटे नानक ते अपनो जन्म सुवारे राम कली महला नावा
प्राणी नारायण सुदले छिन छिन उदकटे निसबासर बिरथा जात दे रहा तरना पो विखिण सो खोयो बालपण गे अन्ना बिरध पयो अजूनी समझे कौन कुमत उर जहाना मनुष जन्म दियो जे ठाकुर सो तै कै विसर तो तै क्यों विसरायो मुक्त पै नर जाके सिमर निमग्नता को गाय माया कुमद कहाँ करत है संग न कहूँ जाई नानक कहत चे चिंता मन होय है अंत सहाय राम कली महला पहला अष्टपदी ओंकार सतगुरु प्रसाद सोई चंद चढ़े से तारे सोई दुनी तप्त रहे सा धरती सो पौणु द चुलारे जुग जी ही के लै थाव कैसे जीवन तलब निवारे होवे प्रवाना कृतंगाना कल लखन वेचा रहा किते देश ना सुनिए तीर्थ पास न बैठा दाता दात करे न दाता दान करे न बाबा ही महल उसार न बैठा जे को सत करे सो छीजे तब कर तपना हो ही जे को ना उलै बदनामी कल के लखण ए जिस सिकदारी तुझे कुआरी चा करके डरना जा सिकदारे पव जंजीरी ता चा कर हथो मरना आख गुणा कल आइए जे तेह जुग तीरा कीरा रह तपाव से जे गुण दे तपाई रहो कल कल कल कल वाले सरण बेड़ी का जी कृष्णा हुआ बाणी ब्रह्मा वेद अथर बने करणी कीर्त लहया पत बिन पूजा सत बिन संजम जत बन कह जनेऊ नावो तो वो तिलक चढ़ाओ सोच बिन सोचना होय कल प्रवाणक ते पुराण पोथी पंडित करे बखान नानक नाम पया रहमान कर करता तू एको जान नानक नाम ले बड़ियाई दू कोल करम नहीं जे घर हुंदे मंगण जाई है फिर ओलामा मिले ताई राम कली महला तीजा जग प्रबोधो मुड़ी बंदाओ आसन त्या कह सजबाओ ममता मोह कामितकारी ना दोती ना संसारी जोगी बैस जो रहो बैस रहो जो दुखदा दुख भागे घर घर मांगत लाज न लागे रहाओ गावे गीत न चिन्ह आप न्यो क्यों लागी निबरे प्रताप गुरु के शब्द रचे मन पाए क्या सहज विचारी खाए भसम चढ़ाए रहे भुआ पाखंड माया मोह सहज जमडंड फूटे खापर भीख न पाए भी बंधन बांधे आवे जाए बिंदना रख जति कहावै माई माए मंग त्रैलो पावै निर्दय ने ज्योत उजाला बूढ़त बूढ़े सर्व जंजाला भीकर बंथा बहो न थटुआ झूठो खेल खिले बहन बहु नटुआ अंतर यगन चिंता बो जा रहे क्वीन कर्मा कैसे उतर सुपारे मंदा छ मंदरा हटक बनाई गान मुकत पय नहीं विद्या विज्ञान जिहवा इंद्री साध लुफाना पशु भय नहीं मिटे निशाना त्रिविद लोगा त्रिविद चोगा सब सारे चूक सलोग सोगा उजड़ साच सो शब्द होए है शब्द सोए होए जोगी जुगत विचारे सोए है तुझ पै नौन तू करने जोग थाव था पे करे सोहोग जासा संजम सा सुचीत नानक जोगी त्रिगुण मीत राम कली महला पहला खट मठ देही मन बैरागी सुर सवतन अंतर जागी वाजे अणथ मेरा मन लीना गुरु पत्नी सत सवत पतीना पानी राम सबक सुख पाईए गुरमुख हर हर मीठा लागे है हर हर नाम समाई रहाओ माया मोह बिल समाए सतगुरु पेटे मेल मिलाए नाम तन मोल गहीरा तिज तराता मेरा मन तीरा होमे मुतार गुण लागे राम भगत जम का गो भागे जम जंदार न लागे मोह निर्मल नाम हृदय हर सोए शब्द विचार पय निरंकारी गुरमत जागे दुरमत वे प्रहारी अन दिन जागरह जुलाई जीवन मुक्त अगत अंतर भाय अल्पत गुफा में रह निरारे तस्कर पन सब संहारे पर कारे जाय न मंडोलाए सह निरंतर हो समाए गुरमुख जाग रहे अवधूत सत बैरागी सत पुरोत जग सूता मर आवे जाए बिन गुर शब्द सो जी पाए अणहद शब्द वजह दिन राते अवगत की कद गुरमत जा गुरमुख जाते तोषा जानी जान सब विशानी को राह रहा निर्वाण सुन समाज सहज में रात तज हो लोभाए को जाता गुर चेले अपना मन मानिया नानक दूजा मेर समान्या राम कली महला पहला
ਸਾਹਗਣ ਨਗਰ ਵਿਚਾਰ ਸਾਹਿਬ ਪਰੇ ਓਂਕਾਰ ਹੈ ਜਿਸ ਗੁਰ ਮਿਲੇ ਸੋਇ ਵੇ ਜਾਣੇ ਗੁਰਮਤ ਹੋਇਆ ਤਾਂ ਕੁੰਭ ਜਾਣੇ ਝੂਠ ਨਾ ਬੋਲ ਪਾਂਡੇ ਸਦ ਗਈ ਹੈ ਹੋਮੇ ਜਾਇ ਸਭ ਕਰ ਲਈ ਰਹਾਉ ਗਣ ਮਨ ਜੋ ਤੇ ਕਾਢੀ ਕੀਨੀ ਪੜੇ ਸੁਣਾਵੇ ਤੱਤ ਨਾ ਚੀਨੀ ਪਰ ਸਭ ਸੇ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲੀ ਛਾਰ ਨਾਭੈ ਧੋਵੈ ਪੂਜੈ ਸੈਲਾ ਬਿਨੁ ਹਰ ਰਾਤੇ ਮੈਲੋ ਮੈਲਾ ਗਰਮ ਨਿਵਾਰ ਮਿਲੇ ਪ੍ਰਸਾਰਥ ਮੁਕਤ ਪ੍ਰਾਣ ਜਬ ਹਰ ਹਰ ਹਰ ਕਿਰਤਾਰਥ ਵਾਛੇ ਵਾਦ ਨ ਵੇਦ ਵਿਚਾਰੇ ਆਪ ਡੁਬੇ ਭਿਕਿਓ ਪੁੱਤਰਾ ਤਾਰੇ ਘਟ ਘਟ ਬ੍ਰਹਮ ਚਿੰਨੇ ਜਨ ਕੋਏ ਸਤਿਗੁਰ ਮਿਲੇ ਦਸੋ ਜੀ ਹੋਏ ਗਣਿਤ ਗਣੀਏ ਸਹਿ ਸਹਿ ਦੁਖ ਜੀਏ ਗੁਰ ਕੀ ਸ਼ਰਨ ਪਵੈ ਸੁਖ ਥੀਏ ਹਰ ਪੁਰਾ ਸ਼ਰਨ ਦਾ ਹਮ ਆਇਆ ਗੁਰ ਹਰੇ ਭੇਟੇ ਪ੍ਰਭੂ ਕਮਾਏ ਜੋ ਗੁਰ ਸ਼ਰਨ ਨਾ ਆਈਏ ਬ੍ਰਹਮ ਵਿਚਾਰ ਬ੍ਰਹਮ ਨ ਪਾਈਏ ਪਰਮ ਭੁਲਾਈਏ ਆ ਜਨਮ ਮਰਿ ਆਈਏ ਜਮ ਦਰਬਾਦੋ ਮਰ ਵਿਕਾਰ ਨਾਮ ਰਿਦੇ ਨਾਮ ਨਾ ਸ਼ਬਦ ਵਿਚਾਰ ਇੱਕ ਪਾਂਦੇ ਪਾਂਡੇ ਇੱਕ ਪਾਦੇ ਪੰਡਿਤ ਮਿਸਰ ਕਹਾਵੇ ਦੁਬਦਾ ਰਾਤੇ ਮਹਿਲ ਨ ਪਾਵੇ ਜਿਸ ਗੁਰਪ੍ਰਸਾਦੀ ਨਾਮ ਉਥਾਰੇ ਕੁੜਮਦੇ ਕੋ ਜਾਣਿਆ ਪਾਰੇ ਗੁਰਾ ਭਲਾ ਸਚ ਏਕੈ ਬੁਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਵੇਰੇ ਵਿਰਲੀਏ ਕੋ ਜਾਣਿਆ ਹੁਣ ਜਾਣਾ ਮੇੜ ਸਮਾਨੇ ਜਿਨਕੇ ਹਿਰਦੇ ਕੰਕਾਰ ਸਰਵ ਗੁਣੀ ਸਾਚਾ ਵਿਚਾਰੇ ਗੁਰ ਕੇ ਬਾਣੇ ਕਰਮ ਗੁਮਾਵੇ ਨਾਨਕ ਸਾਚੇ ਸਾਥ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗਰੈ ਕਰ ਕਾਇਆ ਛੀਜੈ ਵਰਤ ਤਪਣ ਕਰ ਮਨੇ ਪੀਜੈ ਰਾਮ ਨਾਮ ਸਾਰਾ ਵਰਣ ਪੂਜੈ ਪੂ ਗੁਰਸੇਵ ਮਨਾ ਹਾਰੇ ਜਨ ਸੰਕੀਜੈ ਜਮ ਜਨਦਾਰ ਜੋ ਨੇ ਸਾਕੇ ਸਰਗੁਣ ਦਸ ਨਾ ਸਾਕੇ ਹਰ ਕਾ ਰਸ ਪੀਜੇ ਰਹਾ ਵਾਦ ਬੜੇ ਰਾਗੀ ਜਾਗੇ ਪੀਜੈ ਤ੍ਰੈਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੁਖ ਸਹੀਜੈ ਚਾੜ ਪਵਨ ਸਿੰਘਾਸਨ ਪੀਜੈ ਨਿਵਲੀ ਕਰਮ ਕੜ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਣ ਕਿਉਂ ਤੀਰਜ ਤੀਜੈ ਅੰਤਰ ਚੋਰ ਕਿਉਂ ਸਾਧ ਲਹੀ ਸਾਧ ਲਹੀ ਜੈ ਗੁਰਮੁਖ ਹੋਇ ਕਾਇ ਕੜ ਲੀਜੈ ਅੰਤਰ ਮੈਲ ਤੀਰਥ ਕਰਮ ਬੀਜੈ ਮਾਨੀ ਸੁਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਕ ਕਾ ਪਿਓ ਕੀਜੈ ਅਨੰਨ ਸਾ ਖਹੇ ਦੇਹ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਵਤ ਨਿ ਥੀਜੈ ਮਾਨ ਮੁਖ ਜਨਮ ਜਨ ਜਨਮੇ ਜਨਮ ਮਰੀਜੈ ਸਤਿਗੁਰੂ ਪੂ ਸੰਗਤ ਕਰਨ ਜਨ ਕੀਜੈ ਮਨ ਹਰ ਰਾਚੇ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਦੁੰਦਰ ਉਂਦਰ ਦੁੰਦਰ ਸਾ ਪਾਸ ਤਰੀਜੈ ਤੁਰਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੇ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪੰਜਵਾ ਅੰਤਰ ਉਤਪਜੇ ਵਰਨ ਕੋਈ ਜੋ ਕਹੀਏ ਸੋ ਪ੍ਰਭ ਤੇ ਹੋਈ ਜੁਗਾ ਜੁਗੰਤਰ ਸਾਹਿਬ ਸਸੋਈ ਉਤਪਜ ਪਰਲੋ ਵਰਨ ਕੋਈ ਐਸਾ ਮੀਰਾ ਠਾਕੁਰ ਗੈਰ ਗੰਭੀਠ ਜਿਨ ਜਪਿਆ ਤਿਨੇ ਸੁਖ ਪਾਇਆ ਹਰ ਕੇ ਨਾਮ ਨ ਲਾਗੇ ਜੰਤੀ ਰਹਾ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਹਿਜ ਅੰਮ੍ਰਿਤ ਤੋਲ ਠਾਜੇ ਵਾ ਸੁਚੀ ਸਾਚਾ ਬੋਲ ਘਰ ਦਾ ਸਾਚਾ ਨਾ ਹੀ ਰੋਲ ਇੱਕ ਬਨ ਮੈਂ ਬੈਸੈ ਡੂਗਰ ਸਾਨ ਨਾ ਵਿਸਾਰ ਪਸੈ ਮਾਨ ਨਾਮ ਬਿਨਾ ਨਹੀਂ ਗਿਆਨ ਧਿਆਨ ਗੁਰੂ ਪਾਵੇ ਤਰਕੇ ਮਾਨ ਹੱਠ ਹੰਕਾਰ ਕਰੇ ਨਹੀਂ ਪਾਵੇ ਪਾਠ ਪੜੇ ਲੈ ਲੋਕ ਸੁਣਾਵੇ ਅੰਤੀ ਰਥ ਪਰਮ ਸੁਗਿਆਤ ਨ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਰਤਨ ਜੈ ਜਤਨ ਕਰੇ ਬਿੰਦ ਕੀ ਬਿਨ ਰਹਾਈ ਮਨੁਆ ਡੋਲੇ ਨਰਕੇ ਪਾਏ ਜਾਂ ਪੁਰਬਾਂ ਦੋਹਰੈ ਸਜਾਹੀ ਬਿਨ ਗੁਰੂ ਜੀ ਉਹ ਜਲ ਬਲ ਜਾਹੀ ਇਸ ਸਦ ਕੇ ਤੇ ਮੁਨ ਦੇਵਾ ਹਟਨ ਕਰਿਆ ਨਹੀਂ ਤ੍ਰਿਵ ਨਾ ਤ੍ਰਿਵਤਾ ਵੈ ਫੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮੰਤਰ ਨਿਰਮਲ ਮਨ ਫੇਵਾ ਕਰਮ ਮਿਲੇ ਪਾਵੇ ਸਜਨਾਓ ਤੁਮ ਸਰਨਾਗ ਤੁਮ ਰਹੋ ਸੁਭਾਉ ਤੁਮ ਤੇ ਉਜ ਭਗਤੀ ਪਾਓ ਜਪ ਜਪੋ ਗੁਰਮੁਖ ਹਰ ਨਾਓ ਤੂੰ ਹੋਮੇ ਕਰ ਵਜਾਏ ਮਨ ਪੀਨੇ ਝੂਠ ਨ ਪਾਓ ਸਪਾਂਕਣ ਕੀਨੇ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਰਾਮ ਕਲੀ ਮਹੱਲਾ ਪਹਿਲਾ ਜੂੰ ਆਇਆ ਤੂੰ ਜਾਵੇ ਬਉਰੇ ਜੋ ਜਨਮੈ ਤੋ ਮਰਨ ਪਿਆ ਜੋ ਰਸ ਭੋਗ ਕੀਏ ਤੇ ਦੁੱਖ ਲਾਗੇ ਨਾਮ ਸਰ ਭੋਜਲ ਪਿਆ ਧਨ ਧਨ ਦੇਖਤ ਗੁਰ ਗਿਆ ਕਨਕਾਮਣੀ ਸੋ ਹੇਤ ਵਸਾਏ ਕੀ ਨਾਮ ਸਾਰੇ ਪ੍ਰਮ ਗਿਆ ਰਹਾਉ ਜਸਾ ਸੰਜਮ ਸੀਖ ਨ ਰੱਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ ਪੁੰਨ ਦਾਨ ਸੁਨਾਨਾ ਸੰਜਮ
ਸਾਸੰਗ ਬਿਨ ਜਬਾਦ ਅਜਿਹਾ ਲਾਲਚ ਲਾਗੀ ਨਾਮ ਸਾਰਿਓ ਨਿਆਣ ਆਵਤ ਜਾਵਤ ਜਿਵੇਂ ਜਨਮ ਗਿਆ ਜਾਂ ਜਮਧਾਏ ਕੇਸ ਗਏ ਮਾਰੇ ਸੁਰਤ ਨਾਹੀ ਮੁਖੇ ਕਾਲ ਗਿਆ ਐਨ ਸੁਨਿੰਦਾ ਤਤਪੁਰ ਆਈ ਹਿਰਦੇ ਨਾਮ ਨ ਸਰਬ ਦਿਆ ਬਿਨ ਗੁਰ ਸ਼ਬਦ ਨ ਕਤ ਪਦ ਪਾਵੇ ਰਾਮ ਨਾਮ ਬਿਨੁ ਨਕ

ਕਰੈ ਕੋ ਕਾਰਨ ਕਾਵਿ ਥਾਰਕ ਨੇਰੇ ਸੂਰਤ ਸ਼ਬਦ ਬਿਨ ਭਰਮ ਗਿਆ ਹੋਮੇ ਰੋਗ ਮਾਂ ਦੁਗਾਗਾ ਦੁਰ ਮਤ ਲੇ ਵੋ ਰੋ ਗਿਆ ਸੁਖ ਸੰਕੁਤ ਕੋ ਆਵਤ ਰੇਖੈ ਸਾਖਤ ਮਨ ਅਭਿਮਾਨ ਪਿਆ ਜਿਸ ਕਾਏ ਤਨ ਤਨ ਤਨ ਸੋ ਫਿਰ ਲੇ ਅੰਤਰ ਸਹ ਸਾਧੂ ਪਿਆ ਅੰਧਕਾਲ ਕੀ ਸਾਧਨਾ ਚਾਲੇ ਜੋ ਦਿਸੇ ਸਭ ਤਿਸੇ ਮਿਆ ਆਦਿ ਪੁਰਖ ਪਰੰਪਰ ਸੋ ਪ੍ਰਾਪ ਹਰ ਨਾਮ ਦੇ ਸੋ ਪਾਰ ਪਿਆ ਮੂਹੇ ਕੋ ਰੂਵੈ ਕਿਸੇ ਜੁਨਾਵੈ ਪੈਸਾ ਕਰੇ ਸਰਾਲ ਪਿਆ ਦੇਖ ਤੁੰਬ ਮਾਇ ਗ੍ਰਹਿ ਮੰਦਰ ਸਾਖ ਦਿਨ ਜਾਲ ਫਰਾਲ ਪਿਆ ਆਏ ਤੇ ਆਏ ਆ ਜਾਂ ਆਇਆ ਤਾਂ ਤਿਸੇ ਨਿਪਣਾਇਆ ਚਾਲੇ ਤੇ ਬੁਲਾਇ ਲਿਆ ਜੋ ਕੁਛ ਕਰਨਾ ਸੋ ਕਰਿਆ ਬਣ ਕਿਨਾਰੇ ਬਖਸ਼ ਲਿਆ ਜਿਨ ਇਹ ਰਚਾ ਕੇ ਰਾਮ ਰਸਾਇਨ ਤਿਨ ਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਿਆ ਦੁਖ ਸੁਖ ਗੁਰਮੁਖ ਸੰਕਰ ਜਾਨਾ ਹਰ ਸੋਖ ਤੇ ਬਿਰਕਤ ਪਿਆ ਆਪ ਮਾਰਵ ਗੁਰਮੁਖ ਹਰ ਪਾਏ ਨਾਨਕ ਸਹਿ ਸਮਾਇ ਲਿਆ ਰਾਮ ਕਲੀ ਮਹੱਲਾ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਚ ਦਿੜਾਇਆ ਸਾ ਸਬਦ ਰਸ ਲੀਨਾ ਮੇਰਾ ਗੁਰਗ ਦਿਆਲ ਸਦਾ ਰੰਗਲੀਨਾ ਐਨ ਸਰਹੇਕ ਲਿਵ ਲਾਗੀ ਸਾਚ ਦੇ ਪਤੀ ਨਾ ਰਹਾ ਰਹਿ ਗਗਨਪੁਰ ਦ੍ਰਿਸ਼ ਵਿਵਾਰ ਸਮੈ ਸਰ ਅਣਤ ਸ਼ਬਦ ਰੰਗੀਨਾ ਚਤ ਬੰਦ ਕੋਈ ਨਿਤ ਭਰਪੁਰ ਲੀਨਾ ਜੈ ਬਾ ਰੰਗ ਰਸੀਨਾ ਮਿਲੇ ਗੁਰੂ ਗਿਣ ਸੱਚ ਜਿਨ ਗੁਰ ਰਚੇ ਕਿਰਤ ਵਿਚਾਰ ਪਤੀਨਾ ਏਕ ਮੈਂ ਸਰਬ ਸਰਮ ਏਕਾ ਇਹ ਸਤਿਗੁਰੂ ਦੇਖ ਦਿਖਾਈ ਜਿਨ ਕੀ ਅਖੰਡ ਮਲ ਬ੍ਰਹਿਮੰਡਾ ਸੁਪ੍ਰਮਲ ਲਖਨ ਜਾਇ ਦੀਪਕ ਦੇ ਦੀਪੁਰ ਗਾਸਿਆ ਤ੍ਰਿਪੁਣ ਜੋ ਜੀ ਸੋ ਤ੍ਰਿਪੁਣ ਜੋ ਦਿਖਾਈ ਸੱਚੇ ਤਖਤ ਸੱਚ ਪਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹ ਗਿਆ ਬੈਰਾਗੀ ਜੋਗੀ ਘਟ ਕਰਨ ਕਿੰਗਰੀ ਵਾਏ ਨਾਨਕ ਸਰਣ ਪ੍ਰਭੂ ਕੀ ਝੂਟੈ ਸਤਿਗੁਰੂ ਸਭ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਉਹ ਹਟ ਹਸਤ ਕਮੜੀ ਘਰ ਛਾਇਆ ਧਾਰਨ ਗਗਨ ਗਲ ਧਾਰੀ ਗੁਰਮੁਖ ਕੇਤੀ ਚਦ ਵਿਧਾਰੀ ਸੰਤੁਰ ਮਮਤਾ ਮਾਰ ਮਿਲੇ ਸਿਉਖੇ ਤ੍ਰਿਪੁਣ ਜੋ ਤੁਮਾਰੀ ਮਨਸਾ ਮਾਰ ਮਨੇ ਮੈਂ ਰਾਖੇ ਸਤਿਗੁਰੂ ਸਦ ਵਿਚਾਰੀ ਸਿੰਘੀ ਸੁਰਤ ਨਾਥ ਵਾਜੇ ਘਟ ਘਟ ਜੋ ਤੁਮ ਅਵਸਾਰੀ ਪਰ ਪੰਚ ਬੇਨ ਤਹੀ ਮਨ ਰਾਖਿਆ ਬ੍ਰਹਮਗੁਣ ਪ੍ਰਜਾਰੀ ਪੰਚ ਤਤ ਮਿਲ ਪੈਣ ਸਦੀਪਕ ਨਿਰਮਲ ਜੋਤ ਵਪਾਰੀ ਰਵ ਸਤ ਲੋਕੇ ਇਹ ਤਨ ਕਿੰਗਰੀ ਵਾਜੇ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਨ ਅਵਧੂ ਅਲਖ ਗੁਮ ਵਪਾਰੀ ਕਾਇਆ ਨਗਰੀਏ ਮਨ ਰਾਜਾ ਪੰਚ ਵਿਸੈ ਵਿਚਾਰੀ ਸ਼ਬਦ ਰਵੇ ਕਾਸੈ ਆਸਨ ਕਰ ਜਾ ਜਾਦਰ ਕਰੇ ਗੁਣਕਾਰੀ ਕਾਲ ਵਿਕਾਲ ਕਰੇ ਕਹਿ ਵਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਕਮੂਰਤੇ ਆਪੇ ਕਰਤਾਕਾਰੀ ਕਾਇਆ ਸੋਧ ਕਤਰੇ ਭਵ ਸਾਗਰੇ ਆਤਮ ਤਤ ਵਿਚਾਰੀ ਗੁਰ ਕੀ ਸੇਵਾ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲੇ ਗੁਣਦਾਤਾ ਹੋਮੇ ਤ੍ਰਿਸ਼ਨਾ ਮਾਰੀ ਤ੍ਰਿਗੁਣ ਮਿਟੇ ਚੌਥੇ ਵਰਤੇ ਹਕ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੇ ਹਿਰਦੇ ਕੁਮਰਾਰੀ ਮਨੁਵਾਸਤਰ ਸ਼ਬਦੇ ਰਾਤਾ ਕਰਨੀ ਸਾਰੀ ਸ਼ਬਦ ਬੇਦ ਬਾਦਨਾ ਪਾਖੰਡੇ ਉਦੋ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋ ਕਮਾਵੇ ਉਦੋ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਾਰੇ ਉਦੋ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਗਜਲ ਹੈ ਉਦੋ ਸ਼ਬਦ ਕਰੇ ਤੈ ਤਰੇ ਕੁਲਤਾਰੀ ਸ਼ਬਦ ਸੂਰ ਜੁਗ ਚਾਰੇ ਉਦੋ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੁਹੈ ਅਵਦੂ ਨਿਕਸੇ ਸਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਪਦੀਆਂ ਇਕੋਂਕਾਰ ਸਤਿਗੁਰੂ ਪ੍ਰਸਾਦ ਸਰਮੇ ਦੀਆਂ ਮੰਦਰਾਂ ਕੰਨੀ ਪਾਏ ਜੋਗੀ ਕਿੰਤਾ ਕਰ ਤੂ ਦੈ ਆਉਣ ਜਾਣ ਬਹੁਤ ਲਾਏ ਜੋਗੀ ਤਾਂ ਤੀਨ ਪਵਨ ਜਿਨ ਲਿਆ ਐਸੀ ਕਿੰਗਰੂ ਜਾਏ ਜੋਗੀ ਜਿਤ ਕਿੰਗੁਰੀ ਅਣਤ ਵਾਜੇ ਹਰ ਸਿਉਂ ਰਹਿ ਲਿਵ ਲਾਇ ਰਹਾਵ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਏ ਮਨ ਦ੍ਰਿੜ ਕਰ ਆਸਨ ਬੈਸੈ ਜੋਗੀ ਤਾਂ ਤੇਰੀ ਕਲਪਨਾ ਜਾਏ ਕਾਇਆ ਨਗਰੀ ਮੈਂ ਮੰਗਣ ਚੜਾ ਜੋਗੀ ਤਾਂ ਨਾਮ ਪੱਲੇ ਪਾਏ ਇਤ ਕਿੰਗਰੀ ਧਿਆਨ ਲਾਗੇ ਜੋਗੀ ਨਾ ਸੱਚ ਪੱਲੇ ਪਾਏ
ਇਤ ਇਤਕੰਗਰੀ ਚਾਂਤ ਨ ਆਵੇ ਜੋਗੀ ਮਨ ਵਿੱਚ ਹੋ ਜਾਏ ਭਾਉ ਭਾਉ ਦੋਇ ਪਤ ਲਾਏ ਜੋਗੀ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਬਿਦਰ ਕੁਛ ਨਾ ਖੰਡੀ ਹੁਕਮ ਜੇ ਜੋ ਜੋਗੀ ਕਹੀ ਇੱਕ ਸੋਚ ਦਲਾਏ ਸਹਿਸਾ ਤੂਟੇ ਨਿਰਮਲ ਹੋਵੇ ਜੋਗ ਜੁਗਤ ਪਾਏ ਨਦਰੀ ਆਉਂਦਾ ਸਭ ਕੋਈ ਜਨਮੇ ਹਰ ਸੇ ਤੇਜ ਦਲਾਏ ਸਤਿਗੁਰੂ ਨਾਲ ਤੇਰੀ ਭਾਵਣੀ ਲਾਗੇ ਤਾਂ ਹੈ ਸੋ ਜੀ ਪਾਏ ਇਹ ਜੋਗ ਨਾ ਹੋਵੇ ਜੋਗੀ ਜੇ ਕੁਟੁੰਬ ਛੋੜ ਪੁੱਤਰ ਪੁੱਤਰ ਭਾਵ ਭਾਵਣ ਕਰੇ ਗ੍ਰਹਿ ਸਰੀਰ ਮੈਂ ਹਰ ਨਾਮ ਹਰ ਹਰ ਨਾਮ ਗੁਰੂ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹ ਜਾ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਉਡਾ ਤਿਸਨਾ ਮਾਇਆ ਨੇਕ ਜਤਨ ਭੇਕ ਕਰੈ ਜੋਗੀ ਰੋਗ ਨ ਜਾਏ ਗੁਆਏ ਹਰ ਕਾ ਨਾਮ ਔਖ ਦਇਆ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਸੋਏ ਬੂਝੇ ਜੋਗ ਜੁਗਤ ਸੋ ਪਾਏ ਹੈ ਜੋਗੀ ਕਾ ਮਾਰਗ ਵਿਖਮੈ ਜੋਗੀ ਜਿਸ ਨੂੰ ਨਦਰ ਕਰੇ ਸੋ ਪਾਏ ਅੰਤਰ ਬਾਹਰੇ ਕੋਵੇ ਕਹਿ ਵਿੱਚ ਓਵਮ ਚੁਕਾਏ ਵਿਨਕ ਵਜਾਏ ਕੁੰਗਰੀ ਵਾਜੇ ਜੋਗੀ ਸਾ ਕੁੰਗਰੀ ਵਜਾਏ ਕਹਿ ਨਾਨਕ ਮੁਕਤ ਹੋਵੈ ਜੋਗੀ ਸੱਚ ਰਹਿ ਸਮਾਏ ਨਾਮ ਕਲੀ ਮਹੱਲਾ ਤੀਜਾ ਭਗਤ ਖਜਾਨਾ ਗੁਰਮੁਖ ਜਾਤਾ ਸਤਿਗੁਰੂ ਬੂਝ ਬਜਾਈ ਸੰਤੋ ਗੁਰਮੁਖ ਦੇ ਵਡਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੇ ਕਾਮ ਕ੍ਰੋਧ ਵਿੱਚੋਂ ਜਾਈ ਆਪ ਚੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਣ ਸਹਿਤੇ ਹੋਏ ਨਾਮ ਸਖਾਈ ਸਦਾ ਹਜੂਰ ਦੂਰ ਹੈ ਦੂਰ ਨਾ ਦੇਖੋ ਰਸਨਾ ਜਿਨ ਰਚਾਈ ਰਚਨਾ ਜਿਨ ਰਚਾਈ ਸੱਚਾ ਸ਼ਬਦ ਪਰਵੇ ਘਟ ਅੰਤਰ ਸੱਚੇ ਸੋ ਲਿਵ ਲਾਏ ਸਤ ਸੰਗਤ ਮੈਂ ਨਾਮ ਨਿਰਮੋਲ ਕੇ ਵੱਡੇ ਭਾਗ ਪਾਇਆ ਜਾਈ ਭਰਮ ਨਾ ਭੁੱਲੋ ਸਤਿਗੁਰੂ ਸੇਵ ਨਾਮ ਰੱਖੋ ਇਠਾਈ ਬਿਨ ਨਾਵੇਂ ਸਭ ਭੁੱਲੀ ਫਿਰਦੀ ਬਿਰਥਾ ਜਨਮ ਗੁਆਈ ਜੋਗੀ ਜੁਗਤ ਵੰਡਾ ਗਵਾਈ ਹੰਡੇ ਪਾਖੰਡ ਜੋਗ ਨਾ ਪਾਈ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮੈਂ ਆਸਨ ਬੈਸੇ ਜੋਗੀ ਸਿਵ ਨਗਰੀ ਮੈਂ ਆਸਨ ਬੈਸੇ ਗੁਰ ਸ਼ਬਦੀ ਜੋਗ ਪਾਈ ਧਾਵਤ ਬਾਜੀ ਅਤਰਬਾਜੀ ਸਦ ਨਿਵਾਰ ਨਾਮ ਸਿਮਣੇ ਆਏ ਇਹ ਸਰੀਰ ਸਰਵ ਰਹਿ ਸੰਤੋ ਇਸ਼ਨਾਨ ਕਰੇ ਲਿਵ ਲਾਏ ਨਾਮ ਇਸ਼ਨਾਨ ਕਰਹਿ ਜੇ ਜਾਣ ਨਿਰਮਲੇ ਸਤਿ ਸਬਦੇ ਮੈਲ ਗੁਆਏ ਤ੍ਰੈ ਗੁਣ ਅਚੇਤਨਾ ਅਚੇਤ ਨਾਮ ਚੇਤੇ ਨਾਏ ਬਿਨਾ ਬਿੰਦਾਈ ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ ਗੁਣ ਤ੍ਰੈ ਮੂਰਤ ਤ੍ਰੈ ਗੁਣ ਪਰਮ ਪੁਲਾਏ ਗੁਰਪ੍ਰਸਾਦ ਦੀ ਤ੍ਰਿਪੜੀ ਛੂਟੈ ਚੌਥੇ ਪਦਰੇ ਬੁਲਾਈ ਪੰਡਿਤ ਪੜੈ ਪੜਵਾਤ ਵਖੰਡ ਤਿੰਨਾ ਬੂਝ ਨਾ ਪਾਏ ਵਿਖਿਆ ਮਾਤੇ ਪਰਮ ਭੁਲਾਏ ਸੋ ਵਿਸ਼ਿਆ ਵਿਖਿਆ ਮਾਤੇ ਪਰਮ ਭੁਲਾਏ ਉਦੇਸ ਕਰੈ ਕਿਸ ਭਾਈ ਭਗਤ ਜਨਾ ਕਈ ਉਤਮ ਬਾਣੀ ਜੁਗ ਜੁਗ ਰਹੇ ਸਮਾਏ ਬਾਣੀ ਲਾਗੇ ਸੋ ਗਤ ਪਾਏ ਸਭਦੇ ਸਤ ਸਮਾਏ ਕਾਇਆ ਨਗਰੀ ਸ਼ਬਦੇ ਕੋ ਜੇ ਨਾਮ ਨੰਗ ਪਾਈ ਮਨਸਾ ਮਾਰ ਮਨ ਸਹਿ ਸਮਾਨ ਬਿਨ ਰਸਨਾ ਸਗਰਾਈ ਲੋਨ ਦੇਖ ਰਹਿ ਵਿਸਮਾਧੀ ਚਿਤ ਆਦੇਸ਼ ਲਗਾਏ ਆਦੇਸ਼ ਸਦਾ ਰਹਿ ਨਿਰਾਲਮ ਜੋਤੀ ਜੋਤ ਮਿਲਾਏ ਹੋਂ ਗੁਰਸਲਾਈ ਸਦਾ ਆਪਣਾ ਜਿਨ ਸਾਚੀ ਬੂਝ ਬਜਾਈ ਨਾਨਕੇ ਕਹਿ ਬੇਨੰਤੀ ਨਾਮੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦਿਲੋਂ ਬਹਿ ਸੰਤੋ ਕਹਿਣਾ ਕਸੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮ ਪੂਜ ਰਚਾਈ ਰਹਾਉ ਹਰ ਬਿਣ ਸਭ ਕੀ ਮਹਿਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਪਾਵੇ ਸਭ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਕੁਥਾਏ ਨ ਪਾਏ ਸ਼ਬਦ ਮਰੇ ਮਨ ਨਿਰਮਲ ਸੰਤੋ ਵਿਆ ਪੂਜਾ ਪਾਏ ਪੂਜਾ ਥਾਏ ਪਾਏ ਪੂਵੇ ਤੋ ਪਾਵਣ ਸੇਜਨ ਸਾਚੇ ਇੱਕ ਸ਼ਬਦ ਲਿਵਲਾਈ ਬਿਨਾਵੇ ਹੋਰ ਪੂਜ ਨਾ ਹੋਵੇ ਭਰਮ ਭੁਲੀ ਲੋਕ ਆਏ ਗੁਰਮੁਖਿਆ ਪਛਾਣੇ ਸੰਤੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਸਾਹਿਬ ਆਏ ਪੂਜਾ ਕਰੇ ਪ੍ਰਭਿਤਨੀ ਜਾਣੈ ਦੂਜੇ ਪਾਏ ਮਲਾਈ ਗੁਰਮੁਖੋ ਸੋ ਪੂਜਾ ਜਾਣੇ ਭਾਣਾ ਮਨ ਵਸਾਈ ਭਾਣੇ ਦੇ ਸਭ ਸੁਖ ਪਾਵੇ ਸੰਤੋ ਅੰਤੇ ਨਾਮ ਸੁਖਾਈ ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰੈ ਵਡਿਆਈ ਪਾਖੰਡ ਕਿਨੇ ਜਮਣੇ ਛੋਡੇ ਲੈ ਜਾਸੀ ਪਤ ਗੁਆਏ ਜਿਨੀ ਅੰਤਰ ਸ਼ਬਦ ਪਛਾਣ ਗਰਮ ਦਿਨ ਹੀ ਪਾਈ ਮਨੁਆ ਸੁਣ ਸਮਾਦ ਲਗਾਵੇ ਜੋਤੀ ਜੋਤ ਮਿਲਾਏ ਸੁਣ ਸੁਣ ਗੁਰਮੁਖਾਵ ਨਾਮ ਵਖਾਂਦੇ ਸਤ ਸੰਗਤ ਮੇਲਾਈ ਗੁਰਮੁਖ ਆਵੇ ਆਪ ਗੁਆਵੇ ਦਰ ਸੱਚੇ ਸੋ ਬਾਬਾਏ ਸੱਚੀ ਬਾਣੀ ਸੱਚ ਕੁਖਾਣੇ ਸਤ ਨਾਮ ਲਿਵਲਾਈ
ਭੈ ਪੰਜਨੇ ਅਤਿ ਪਾਪ ਨਿਰੰਜਨ ਖੰਜਨੇ ਮੇਰਾ ਪ੍ਰਬੰਧ ਸੁਖਾਏ ਸਭ ਕੁਝ ਆਪੇ ਆਪ ਵਰਤੈ ਨਾਨਕ ਨਾਮ ਲਿਆਏ ਰਾਮ ਕਲੀ ਮਹੱਲਾ ਤੀਜਾ ਹਾਮ ਕੁਚਲ ਕੁਚੀ ਲਿਆ ਤਵਮਾਨੀ ਮਨ ਸ਼ਬਦੇ ਮੈਲ ਗੋਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਸਹਿ ਖਟੇ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਵੈ ਹਰ ਜੀ ਆਪਣੀ ਕਿਰਪਾ ਤਾਰੀ ਕੀ ਕਰੈ ਫਿਰ ਮਾਨੀ ਦਿਨ ਜੂਏ ਬਾਜੀ ਹਾਰੀ ਦਿਨ ਬਦ ਕਰੈ ਦਿਨ ਰਾਤੀ ਰਾਮ ਨਾਮ ਹਾਰੀ ਅੰਦਿਨ ਰਾਤੇ ਸਹਿਜੇ ਮਾਤੇ ਸਹਿਜੇ ਹੋਮੇ ਮਾਰੀ ਭੈ ਬਿਨ ਭਗਤ ਨ ਹੋਵੇ ਕਵੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸਭ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਭੈ ਸ਼ਬਦ ਭੰਡਾਰੀ ਆਪੇ ਬਖਸ਼ ਭੰਡਾਰੀ ਤਿਸ ਕਹਿ ਗੁਣਾ ਕੰਥ ਨ ਪਾਇਆ ਹੋਂ ਗਾਵਾਂ ਸ਼ਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਲਾਈ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰਦੇ ਪਾਇਆ ਖੁੱਠ ਸੇ ਭੰਡਾਰੀ ਆਪਣੇ ਆ ਭਗਤਾਂ ਨੂੰ ਆਪੇ ਤੁਠ ਆਪਣੀ ਆਪਣੀ ਕਿਰਪਾ ਕਰ ਕਲਤਾਰੀ ਤਿੰਨ ਸਾਚੇ ਨਾਮ ਕਿਸ ਦਾ ਭੁਗ ਲਾਗੀ ਗਾਵਣ ਸ਼ਬਦ ਵਿਚਾਰੀ ਜੋ ਆਪਣੇ ਸਭ ਕਿਛ ਹੈ ਤਿਸ ਕਾ ਆਖਣ ਦੁਖਮ ਵਿਚਾਰੀ ਸ਼ਬਦ ਲੱਗੇ ਸੇ ਜਾਂ ਨਿਸਤਰੈ ਭਵਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੇ ਪੂਜੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਜਨ ਸ਼ਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭਤ ਖੋਜੈ ਸੋਈ ਪਾਵੈ ਹੋਰ ਫੂਟ ਮੋਏ ਅਹੰਕਾਰੀ ਬਾਦੀ ਬਿਨਸਾ ਸੇਵਕ ਸੇਵੈ ਗੁਰ ਕਹਿਤ ਪਿਆਰੀ ਸੋ ਜਾਗੇ ਤਤ ਗਿਆਨ ਵਿਚਾਰੇ ਹੋਮੇ ਤਿਸ ਨਾ ਮਾਰੀ ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੂੰ ਕਿਰਪਾ ਤੁਮਾਰੀ ਸਤਿਗੁਰ ਨਾ ਸੇਵੈ ਮਾਇਆ ਲਾਗੇ ਡੂ ਮੋਏ ਅਹੰਕਾਰੀ ਜਿਸ ਚਿਰ ਇੰਦਰ ਸਾਸ ਚਿਰ ਸੇਵਾ ਕੀਜੈ ਜੈ ਮਿਲੇ ਰਾਮ ਮੁਰਾਰੀ ਬਿਆਨ ਦਿਨੇ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰੀਤੀ ਪਿਆਰੀ ਤਨ ਮਨ ਵਾਰੀ ਵਾਰ ਕੁਮਾਈ ਆਪਣੇ ਗੁਰਬਿਟੋਂ ਬਲਹਾਰੀ ਮਾਇਆ ਮੋਹ ਬਿਨ ਸਾਏ ਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸੋਈ ਜਾਗੈ ਗੁਰ ਕੇ ਸ਼ਬਦ ਵਿਚਾਰੀ ਨਾਨਕ ਸੇਈ ਮੂਏ ਜੇ ਨਾਮ ਨ ਚੇਤੈ ਭਗਤ ਜੀ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰਤੇ ਪਾਇਆ ਤ੍ਰਿਪਤ ਰਿਆ ਗਹਾਈ ਸੰਤੋ ਗੁਰਮੁਖ ਮੁਕਤ ਗਤ ਪਾਈ

ਸੋ ਕਰ ਰਹਿਆ ਅਵਰਣ ਕਰ ਨਾ ਜਾਈ ਆਪੇ ਸਾਜੈ ਸਿਸ਼ਟ ਉਪਾਏ ਸਿਸਰ ਧੰਦੇ ਲਾਈ ਕਿਸੇ ਸਰੇਵੋ ਤਾ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਅਲਖ ਨਾ ਲਖ ਨਾ ਜਾਈ ਆਪੇ ਮਾਰ ਜਵਾਲੇ ਆਪੈ ਤਿਸਨੋ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਟ ਪਾਗੀ ਜਿਨੀ ਇੱਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਪਰਮ ਪੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੁਕਾਈ ਜਿਨੀ ਚਾਖਿਆ ਤਿਨਾ ਸਾਥ ਆਇਆ ਸਤਿਗੁਰੂ ਬੁਝਾਈ ਇੱਕ ਨਾ ਨਾਵੋ ਆਪ ਲਾਏ ਇੱਕ ਨਾ ਗੁਰਮੁਖ ਦੇ ਪੁਜਾਈ ਸਦਾ ਸਦਾ ਸਲਾਹੇ ਉਹ ਸੰਤੋ ਇਸਤੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜਾ ਕਰ ਤਮਾਵਸ ਬੰਤ ਬਣਾਈ ਨਿਆਉ ਤਿਸੇ ਕਾ ਹੈ ਸਦ ਸਾਚਾ ਵਿਰਲੈ ਹੁਕਮ ਨਾਈ ਤਿਸ ਨੂੰ ਪ੍ਰਾਣੀ ਸਦਾ ਤਿਆਵੋ ਜਿਨ ਗੁਰਮੁਖ ਬੰਤ ਬਣਾਈ ਸਤਿਗੁਰ ਭੇਟੇ ਸੋ ਜਨ ਸੀਜੈ ਜਿਸ ਹਿਰਦੈ ਨਾ ਵਸਾਈ ਸੱਚਾ ਆਪ ਸਦਾ ਹੈ ਸੱਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਆ ਵਿਸਵਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀਂ ਕੀਆ ਪ੍ਰਵਿਰਤ ਪਸਾਰਾ ਕਿਨਹੀਂ ਕੀਆ ਪੂਜਾ ਵਿਸਤਾਰਾ ਕਿਨਹੀਂ ਨਿਵਲ ਭੋਂਗਮ ਸਾਦੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੂਸਾ ਪਿਆਰੇ ਆਨਣ ਜਾਨਾ ਵੇ ਸਾਰ ਹਾਉ ਕਿਨਹੀਂ ਗ੍ਰਹਿ ਤਜ ਵਣ ਖੰਡ ਪਾਇਆ ਕਿਨਹੀਂ ਮੌਨ ਅਵਤੂਤ ਸਦਾਇਆ ਕੋਈ ਕਹਿਤ ਅਨੰਨ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀਂ ਕਹਿਆ ਹੋ ਤੀਰਥ ਵਾਸੀ ਕੋਈ ਅੰਨ ਤਜ ਪਿਆ ਉਦਾਸੀ ਕਿਨਹੀਂ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨਹੀਂ ਕਹਿਆ ਮੈਂ ਕੁਲੇ ਵੜਿਆਈ ਕਿਨਹੀਂ ਕਹਿਆ ਬਾਹ ਬਹੁ ਪਾਈ ਕੋਈ ਕਹੇ ਮੈਂ ਤਨੇ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀਂ ਕੂਕਰ ਨਿਰਤ ਕਰਾਈ ਕਿਨਹੋਂ ਵਰਤ ਨੇਮ ਵਾਲਾ ਪਾਈ ਕਿਨਹੀਂ ਤਿਲਕ ਕੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਤਿਹਾਇਆ ਕਿਨਹੀਂ ਸਿੱਧ ਬਹੁ ਚੇਟਕ ਲਾਏ ਕਿਨਹੀਂ ਪੇਖ ਬਹੁ ਥਾਟ ਬਣਾਏ ਕਿਨਹੀਂ ਤੰਤ ਮੰਤ ਬਹੁ ਕੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤਰ ਕਹਾਵੈ ਪੰਡਤ ਕੋ ਖਟ ਕਰਮ ਸਹਿਤ ਸਿਉ ਮੰਡਤ ਕੋਈ ਕਰੇ ਆਚਾਰ ਸੁਕਰਣੀ ਮੋਹੇ ਦੀਨ ਹਰ ਹਰ ਹਰ ਸਰਣੀ ਸਗਲੇ ਕਰਮ ਧਰਮ ਜੁਗ ਸੋਧੈ ਮਿਣ ਨਾਵੈ ਇਹ ਮਨ ਨਾ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾ ਸੀਤਲਾਇ ਰਾਮ ਕਲੀ ਮਹੱਲਾ ਪੰਜਵਾ ਇਸ ਪਾਨੀ ਤੇ ਜਿਨ ਤੂੰ ਕਰਿਆ ਮਾਟੀ ਕਾਲੈ ਦੁਹਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰਿਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਣ ਹਾਰ ਸਮਾਹਰ ਜਨਾ ਸਗਲੇ ਛੋੜ ਵਿਚਾਰ ਮੈਂ ਨਾ

ਭਰਮ ਪੈ ਛੂਟੈ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਸਮਾਦ। ਰਾਮ ਕਲੀ ਮਹੱਲਾ ਪੰਜਵਾਂ। ਜੀ ਜੰਤ ਸਭ ਪੇਖੀਐ ਪ੍ਰਭ ਸਗਲੀ ਤੁਮਾਰੀ ਧਾਰਨਾ, ਜੀ ਜੰਤ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ, ਇਹ ਮਨ ਹਰ ਕੇ ਨਾਮ ਉਧਾਰਨਾ ਰਹਾਉ। ਕਿਨ ਮੈਂ ਥਾਪ ਉਥਾਪੇ ਕੁਦਰਤ ਸਭ ਕਰਤੇ ਕੈ ਕਾਰਣਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਧਾਰਣਾ, ਨਾਮ ਜਪਤ ਮਨ ਨਿਰਮਲ ਹੋਵੈ ਸੁਖੈ ਸੁਖ ਉਧਾਰਣਾ, ਭਗਤ ਸਰਨ ਜੋ ਆਵੈ ਪ੍ਰਾਣੀ ਤਿਸ ਈਹਾਂ ਊਹਾਂ ਨਾ ਹਾਰਣਾ, ਸੁਖ ਦੁਖ

ਸਾਚ ਧਰਮ ਕਾ ਬੇੜਾ ਬੰਧਿਆ ਪਵਜਲ ਪਾਰ ਪਵਾਈ ਬੇਸੁਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਪੋ ਕਲ ਅਧਕਾਰ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਨ ਕਾ ਦਾਤਾ ਦ੍ਰੇਕਤ ਦੇਕਤ ਤ੍ਰਿਪਤ ਅਕਾਈ ਇਕ ਅੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ।

ਵਾਈਆ ਹਰ ਸਾਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੁਪਿਆਰੂ ਸਾਚਾ ਨਾਮ ਆਧਾਰੂ ਵਾਜੇ ਪੰਚ ਸ਼ਬਦ ਕਰਸ ਭਾਗੈ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੀ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੀ ਵਿਚਾਰੀ ਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਗ ਸਵਾਰੀ ਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਬ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਬਹੁ ਤੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੇ ਦਹਿ ਦਿਸ ਇੱਕ ਨਾਮ ਲਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਹਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਹਾਰਿਓ ਕਥਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੇਰੇ ਕਿਤ ਦੁਆਰੇ ਪਈ ਹੈ ਤਨ ਮਨ ਧਨ ਸਭ ਸਭ ਗੁਰੂ ਕਾਉ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚੁਲਾ ਚਤੁਰਾਈ ਕਿਨੇ ਨਾ ਪਾਏ ਚਤੁਰਾਈ ਨਾ ਪਾਇਆ ਕਿਨੇ ਤੂੰ ਸਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਧਰਮ ਪਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈ ਆ ਕੁਰਬਾਨ ਕੀਤਾ ਦਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤਸੁ ਮੱਲੈ ਇੱਕ ਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਹੈ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਚਿਤ ਅੰਤ ਪਛੋਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਲੈ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਸੁ ਮੱਲੈ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਣੇ ਤੇਰਾ ਆਪਣਾ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਣ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਸਨ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ

ਨਾਮ ਲਏ ਸੀ ਹਰ ਹਰ ਸਤਿ ਆਵਹਿ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇਂ ਚਲਾਵੇ। ਇਹ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ, ਜਿਨ ਧਰੋ ਲਿਖਿਆ ਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗਲੀ ਕਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ, ਪਵਿੱਤ ਸੰਗ ਸਵਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨੋ ਪੁਜੇ ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀ ਉਮਲੀਨ ਹੈ ਕਿਤਮ ਸੰਜਮ ਧੋਤਾ ਜਾਏ। ਮਨ ਧੋ ਸ਼ਬਦ ਲਾਕੋ ਹਰ ਸਿਉ ਰਹੁ ਚਿਤ ਲਾਏ। ਕਹਿ ਨਾਲ ਗੁਰਪ੍ਰਸਾਦੀ ਸਹਿਜ ਪੁਜੇ ਇਹ ਸਹਿਸਾਏ ਜਾਏ। ਜੀਓ ਮਹਿਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮਹਿਲੇ।

ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੈ ਚਰਨ ਹਿਰਦੇ ਧਿਆਏ ਅੰਤ ਰਾਤ ਮੈਂ ਸੰਭਾਲੇ ਆਪ ਛੱਡ ਸਦਾਰੈ ਪਰਣੈ ਗੁਰ ਬਿਨ ਅਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁਛੋ ਬਵੇ ਕੀਆ ਜਾਏ ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾਰੋ ਹਰ ਰੰਗ।

ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਸੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਬ ਸਖਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਿਵ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਨਿਭਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਰ।

ਜਾਗਤ ਰਹਿਣ ਵਿਹਾਨੀ ਮਾਤਾ ਕੇ ਧਰਮੇ ਪ੍ਰਪਾਲ ਕਰੇ ਸੋ ਕਿਉਂ ਮਨੁ ਵਿਸਾਰੀਐ ਮਨ ਹੋ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਹਿ ਪੂਰ ਸਕੀ ਜਿਸਨੂੰ ਆਪਣੀ ਲਾਏ ਆਪਣੀ ਲਾਪੇ ਰਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਰਦਾਤਾ ਸੋ ਕਿਉਂ ਮਨੁ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜਿਹੀ ਕਰਤੀ ਕੇ ਰਚਾਇਆ ਜਾਤ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸਨਾ ਮਾਇਆ ਮੁਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੈਂ ਪੁਜੇ ਪਾਉ ਦੂਜਾ ਲਾਇਆ ਕਹਿ ਨਾਨ ਗੁਰਪ੍ਰਸਾਦੀ ਜਿਨ੍ਹਾਂ ਨੂੰ ਲਾਗੀ ਤਿੰਨ ਵਿੱਚ ਹੀ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੂ ਰਹੇ ਰੂਪ ਬੁਲਾਏ ਐਸਾ ਸਤਿਗੁਰੂ ਜੀ ਮਿਲੈ ਦਿਸ ਨੂੰ ਸਿਰ ਸੌਪੀਏ ਵਿੱਚ ਹੂੰ ਆਪ ਜਾਏ ਜਿਸਦਾ ਜੀਉ ਤਿਸ ਮੁੱਲ ਰਹਿ ਹਰ ਵਸੇ ਮਨ ਆਏ ਹਰ ਆਪ ਮੁੱਲ ਕੇ ਭਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਆਸ ਮੇਰੀ ਮਨ ਵਣਜਾਰਾ ਹਰ ਆਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖੱਟਿਓ ਦਿਹਾਣੀ ਇਹ ਤਾਂ ਤਿੰਨਾ ਮਿਲਿਆ ਜਨ ਹਰ ਆਪੇ ਪਾਹਣਾ ਕਹਿ ਨਾਨਕਾ ਰਾਸ ਮੇਰੀ ਮਨ ਵਣਜਾਰਾ ਇਹ ਰਸਨਾ ਤੂੰ ਅੰਦਰਸ ਰਾਚ ਰਹੇ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਤ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀ ਹਰਸ ਪਾਉਣਾ ਤਿਸਣਾ ਲਾਗੇ ਆਏ ਇਹੋ ਹਰਸ ਕਰਮੀ ਪਾਈ ਹੈ ਸਤਿਗੁਰ ਮਨ ਜਿਸ ਆਏ ਕਹਿ ਨਾਨਕ ਹੋਰ ਅਨਰਸ ਵਿਸਰੈ ਜਾ ਉਸੇ ਮਨ ਆਏ ਇਹ ਸਰੀਰਾ ਮੇਰੇ ਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੇ ਆ ਹਰ ਜੋਤ ਰੱਖੀ ਤੁਝ ਵਿੱਚ ਤਾਂ ਤੂੰ ਜਗਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਹੇ ਜੁਗਤ ਕਾਇਆ ਗੁਰਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸਟਾ ਮੂਰ ਰਚਿਆ ਜੋਤ ਰਾਖੀ ਤਾਂ ਤੂੰ ਜਗਮੇ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਸਖੀਐ ਸੋਖ ਦੁਖ ਨਾ ਵਿਆਪੈ ਗੁਰ ਚਰਨ ਲਾਗੈ ਦਿਨ ਸੁਭਾਗੈ ਆਪਣਾ ਫਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸਤੂ।

ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ

ਹਰ ਇੱਕ ਹੈ, ਹਰ ਬਿਨ ਅਵਰਣ ਕੋਈ। ਕਹੇ ਨਾਨਕੇ ਨਿਤਰਾਂ ਦਸੈ, ਸਤਿਗੁਰ ਮਲਿਆ ਦੇ ਉਪਦਿਸ਼ਟ ਹੋਈ। ਇਹ ਸਰਵਣੋ ਮੇਰੇ ਉਹ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੋ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ। ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਈ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਹੋ, ਪਵਿੱਤਰ ਹੋਵੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਭਵਨ ਵਜਾਇਆ, ਵਜਾਇਆ ਵਾਜਾ ਭਵਨ ਨੋ, ਦੁਆਰੀ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲੈ ਭਾਵਨੀਕ ਨਾ, ਦਸਵਾਂ ਦੁਆਰ ਦਿਖਾ। ਤਹਿ ਏਕ ਰੂਪ ਨਾਉ ਨਵ ਨਿਦ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਭਵਨ ਵਜਾਇਆ, ਇਹੋ ਸਾਚਾ ਸੋਹਿਲਾ, ਸਾਚੇ ਕਰ ਗਾਵੋ। ਗਾਵੋ ਤਾਂ ਸੋਲਾ ਕਰ ਸਾਚੇ, ਜਿੱਥੇ ਸਜਾ ਸੱਚ ਤੇ ਆਵੇ, ਸੱਚੋ ਤੇ ਆਵੇ, ਜਾ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੈ ਸੂ ਜਨ ਪਾਵਹਿ। ਕਹੇ ਨਾਨਕ ਸੱਚ ਸੁਹਿਲਾ।

ਜਿ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਣਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਰਾਮ ਕਲੀ ਸਤ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਗਦਾਤਾ ਸੋਏ ਭਗਤ ਵਸਲ ਤੇ ਲੋਏ ਜੀਉ। ਗੁਰਪ ਸ਼ਬਦ ਸੁਮਾਵੇ ਅਵਰ ਨਾ ਜਾਣੇ ਕੋਏ ਜੀਉ, ਅਵਰੋ ਨਾ ਜਾਣੇ ਸ਼ਬਦ ਗੁਰੂ ਕੈ। ਸ਼ਬਦ ਗੁਰ ਕੈ ਏਕ ਨਾਮ ਧਿਆਵੇ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ। ਆਇਆ ਹਕਾਰਾ ਚੱਲਣ ਵਾਰ, ਹਰਿ ਰਾਮ ਨਾਮ ਸਮਾਇ। ਜਗ ਅਮਰ ਅਟਲ ਅਤੋਲ, ਠਾਕੁਰ ਭਗਤੇ ਹਰ ਪਾਇਆ। ਹਰ ਪਾਣਾ ਗੁਰ ਪਾਇਆ ਗੁਰ ਜਾਵੇ, ਹਰ ਪ੍ਰਭ ਪਾਸ ਜੀਉ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰ ਪੈਜ ਰੱਖੋ ਅਰਦਾਸ ਜੀਉ। ਪੈਜ ਰੱਖੋ ਹਰ ਜਨੇ ਕੇਰੀ, ਹਰ ਦੇਹੋ ਨਾਮ ਨਿਰੰਜਣੋ। ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਖੰਜਣੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਉ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਤਨ ਤਨ ਕਹੇ ਸਾਬਾਸ ਜੀਉ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਇਓ ਮੈਂ ਪਾਸ ਜੀਉ। ਹਰ ਭਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਾਬਾਸ ਜੀਉ। ਭਗਤ ਸਤਿਗੁਰ ਪੁਰਖ ਸੋਹੇ, ਜਿਸ ਹਰ ਪ੍ਰਭ ਭਾਣਾ ਪਾਵੇ। ਆਨੰਦ ਅਨਹਦ ਵਜੇ ਵਾਜੇ, ਅਰੇ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਘਰ ਨਿਰਜਾਸ ਜੀਉ। ਤੁਰ ਲਿਖਿਆ ਪਰਵਾਣਾ ਫਿਰੇ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਉ। ਸਤਿਗੁਰ ਭਾਣੇ ਆਪਣਾ ਬਹਿ ਪਰਿਵਾਰ ਸਦਾ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾ। ਮਤ ਮੈਂ ਪਿਛੇ ਕੋਈ ਰੋ ਵਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੇ ਮਿਤ ਭਿਕਸੈ, ਜਿਸ ਮਿਤ ਕੀ ਭੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਸਤਿਗੁਰ ਪ੍ਰਤੱਖ ਹੁੰਦੇ ਵੈਰਾਜ ਆਪ ਟਕਾ, ਸਭ ਸਿੱਖ ਬੰਧ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛਾ ਕੀਰਤਨ ਕਰਿਓ ਨਿਰਵਾਨ ਜੀਉ। ਕਿਸ ਗੋਪਾਲ ਪੰਡਤ ਸਦੇਹੋ, ਹਰ ਹਰ ਕਥਾ ਪੜੇ ਪੁਰਾਣ ਜੀਉ। ਹਰ ਕਥਾ ਪੜੇ ਹਰ ਨਾਮ ਸੁਣੀਐ, ਮਹਿਬਾਨ ਹਰ ਰੰਗ ਗੁਰ ਪਾਵੇ। ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਤਰ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਉ। ਰਾਮਦਾਸ ਸੋਡੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਉ। ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾ ਮਨ ਲਈ ਰਜਾਏ ਜੀਉ। ਮੋਹਰੀ ਪੁੱਤ ਸਨਮੁਖ ਹੋ

ਨਿਵੇਂ ਨਾਹੀ ਫਿਰ ਸਤਿਗੁਰਿਆਂ ਨਵਾਇਆ ਹਰੇ ਗੁਰੇ ਪਾਣਾ ਦੀ ਵਡਿਆਈ ਗੁਰ ਲਿਖਿਆ ਲੇਖ ਰਜਾਹੇ ਜੀਉ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਕੋ ਓਂਕਾਰ ਸਤਿਗੁਰੂ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਕਲੋਇੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਇੜਾ ਹਰ ਜਾਨੀਅੜਾ ਨੈਣ ਅਲੋਇਆ ਘੱਟ ਘੱਟ ਸੋਇਆ।

ਤਿਨੀ ਪਾਇਆ ਤਿਨੇ ਧਿਆਇਆ ਸਗਤ ਸੇਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸਚਿਤ ਸਾਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਆ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨੰਦ ਧੁਨੀਆ ਸੋਹਿਲੜਾ ਅਨੰਦ ਵਾਜੇ ਸ਼ਬਦ ਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈ ਹੈ ਸਭ ਸੋ ਇਸ਼ ਸਭ ਕਿਛ ਪਾਈ ਹੈ ਮਰੇ ਨਾ ਵੈ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲੇ ਨਿਰਗੁਣੀ ਆ ਕਹੋ ਨਾਨਕ ਪ੍ਰਭ ਕਹਿ ਪ੍ਰਭ ਘਰ ਕਹੋ ਨਾਨਕ ਘਰ ਪ੍ਰਭ ਮੇਰਾ ਕਹਿ ਨਿਤ ਨਿਤ ਮੰਗਲ ਸੁਣੀਐ ਆਰਾਮ ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿੰਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠੁਰ ਧਾਰੀਐ ਉਰਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਣੋ ਪੈ ਦੂਰ ਕਰਤਾ ਪਾਪਰਤਾ ਦੁਸੈ ਦੁਖ ਪਵ ਖੰਡਣੋ ਜਗਦੀਸ਼ ਇਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰਣ ਚ ਧਾਰੀਐ ਚਰਨ ਕਮਲ ਆਧਾਰ ਜਨ ਕਾਇਆ ਸਰਾ ਮਾਲ ਮਿਲਕ ਭੰਡਾਰ ਨਾਮ ਅਨੰਤਰਾ ਨਾਮ ਨਰ ਹਰ ਨਿਧਾਨ ਜਿਨ ਕੈ ਰਸ ਭੋਗ ਇਕ ਨਾਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾ ਸਾਸ ਧਿਆਇਣਾ ਕਿਲ ਵਿਕਰਨਾ ਨਾਮ ਪੁਨਹ ਚਰਨਾ ਨਾਮ ਜਮ ਕੀ ਤ੍ਰਾਸ ਹਰਾ ਬਿਨਵੰਤ ਨਾਨਕ ਦਾਸ ਜਨ ਕੀ ਚਰਨ ਕਮਲ ਹੈ ਆਸ ਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾ ਨਹੀਂ ਦੇਖ ਚਲਤ ਦਿਆਲ ਸੁਣ ਭਗਤ ਵਖਾਨਈ ਜੀ ਜਨ ਸਭ ਤੋਂ ਜਿ ਧਿਆਵੈ ਪੁਰਖ ਪਤ ਪਰਮੇਸਰਾ ਸਰਬ ਜਾਚਕ ਏਕ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਕੀ ਪ੍ਰਭ ਜੀ ਮਾਨ ਆਈ ਬਿਨਵੰਤ ਨਾਨਕ ਕਰੋ ਕਿਰਪਾ ਸੋਈ ਤੁਜੈ ਪਛਾਣ ਆਈ ਮੋਇ ਨਿਰਗੁਣਾ ਨਾਥ ਸਰਨੀ ਆਇਆ ਬਲ ਬਲ ਬਲ ਗੁਰਦੇਵ ਜੀ ਨਾਮ ਦੜਾਇਆ ਗੁਰਨਾਮ ਦੀਆ ਕੁਸ਼ਲ ਦੀਆ ਸਰਬ ਇੱਛਾ ਪੁੰਨੀਆਂ ਜਲ ਨਭਜਾਈ ਸਾਂ ਤਿਆਈ ਮਿਲੈ ਚਰੀ ਵਿਛੁਨੀਆਂ ਆਨੰਦ ਹਰਖ ਸਹਿਜ ਸਾਚੇ ਆਨੰਦ ਹਰਖ ਸਹਿਜ ਸਾਚੇ ਮਹਾਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮਕਲੀ ਮਹੱਲਾ ਪੰਜਵਾਂ ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਐ ਸੰਤਨ ਕਹਿ ਕਿਲਬਿਕ ਸਭ ਦੁੱਖ ਬਿਨਾਸਨ ਹਰ ਨਾਮ ਜਪੀ ਹੈ ਗੁਰਮੰਤਨ ਕਹਿ ਹਰ ਨਾਮ ਨਿਜਾ ਮੈਂ ਪੀਜਾ ਰਹਿਣ ਦਿਨ ਸਾਰਾ ਦੀ ਹੈ ਜੋਗ ਦਾਨ ਅਨੇਕ ਕਿਰਿਆ ਲਗ ਚਰਨ ਕਮਲ ਸਾਧੀ ਹੈ ਭਉ ਭਗਤ ਦਿਆਲ ਮੋਹਨ ਦੂਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਆਨੰਦ ਮੰਗਲ ਗੁਣ ਚਰਨੀ ਲਾਗੇ ਪਾਏ ਸੁਖ ਹਨੇਰੇ ਰਾਮ ਸੁਖ ਨਿਦਾਨ ਮਿਲਿਆ ਦੂਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਮ ਪਉ ਭਾਗਾ ਹਰ ਨਾਮ ਰਸਨਾ ਭਾਖੇ ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਨ ਪੂਰਾ ਸਤਿਗੁਰੂ ਪਾਇਆ ਮਿਲ ਰਹੀ ਹੈ ਪ੍ਰਭ ਸਾਜਨਾ ਮਿਲ ਹਰ ਕੀਰਤਨ ਸੁਣੀਆ ਰਾਮ ਦਿਆਲ ਪ੍ਰਭੂ ਦਮੋਦਰ ਮਾਧਵ ਅੰਤਨਾ ਪਾਈਆ ਗੁਣੀਆ ਰਾਮ ਦਿਆਲ ਦੁੱਖ ਹਰ ਸਰਨਦਾਤਾ ਸਗਲ ਦੁੱਖ ਨਿਵਾਰਨੋ ਮੋ ਸੋਗ ਵਿਕਾਰ ਵਿਖੜੈ ਜਪਤ ਨਾਮ ਉਧਾਰਨੋ ਸਭ ਜੀ ਤੇਰਾ ਪ੍ਰਭ ਮੇਰਾ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਾਇਆ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੇ ਚਰਨੀ ਲਾਏ ਰਾਮ ਆਠ ਪੈਰ ਆਪਣਾ ਪ੍ਰਭੂ ਪ੍ਰਭ ਸਿਮਰੈ ਇੱਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਣ ਜਾਣਾ ਸਦਾ ਸੁੱਖ ਲਿਆਣ ਕੀਰਤਨ ਪ੍ਰਭ ਲਾਗਾ ਮੀਠਾ ਭਾਣਾ ਸਭ ਇਸ਼ ਪੁੰਨੀ ਆਸ ਬੁਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਨਾਹੀਂ ਦੁੱਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ ਚਰਨ ਕਮਲ ਸਰਨਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਰਾਧੀ ਹੈ ਬਿਪਤ ਨਿਵਾਰਨ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨ ਅਵਰ ਨਾ ਕੋਈ ਜੀਓ ਸਦਾ ਸਦਾ ਹਰ ਸਿਮਰੀ ਹੈ ਜਲ ਥਲਮਈਲ ਸੋਏ ਜੀਓ ਜਲ ਥਲਮਈਲ ਪੂਰੇ ਆ ਇੱਕ ਨਿਮਕ ਮਨਾਉਂਦਾ ਵੀਸਰੈ ਗੁਣ ਚਰਨ ਲਾਗੇ ਦਿਨ ਸੁਭਾਗੇ ਸਰਬਗੁਣਾ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜੀਓ ਬਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮੰਤਨ ਹੋਏ ਜੀਓ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਖਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਸ਼ੰਤ
ਪੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ, ਹਰ ਗੁਣ ਆਨੰਦ ਗਾਏ ਪ੍ਰਭ ਦੀਨਾਨਾਥ ਪ੍ਰਤਪਾਲ ਜੀਓ, ਪ੍ਰਤਪਾਲ ਚਤਪੁਰ ਕੇ ਕੋਤ ਸਹਿ ਸਿਉਂ ਰੰਗ ਲਾਗਾ, ਕਰ ਚਰਨ ਮਸਤਕ ਮੇਲੀਨੇ ਸਦਾ ਦਿਨ ਜਾਗਾ, ਜੀਓ ਪਿੰਡ ਗ੍ਰਹਿ ਥਾਨ ਤਿਸਕਾ ਤਨ ਜੋਬਨ ਧਨਮਾਲ ਜੀਓ, ਸਦਾ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਓ।

ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਥ ਸ਼ੰਤ। ਸਗਲ ਛਮੇਰੀ ਪੁੰਨੀਆ ਮਿਲੈਂਦ ਰੰਜਨ ਰਾਜ ਜੀਓ ਆਨੰਦ ਭਇਆ ਵਡਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪ੍ਰਭ ਕਮਾਏ ਤਾਂ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮ ਰਸਨਾ ਗੁਣ ਭਣਾ ਆਪ ਮਿਲਾਏ ਗਿਆ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮਰਿਆ ਸਮਾਏ ਜੀਓ ਰਾਗ ਰਾਮ ਕਲੀ ਮਾਲਾ ਪੰਜਵਾਂ ਰਾਣ ਚੁਨੜਾ ਗਾਓ ਸਖੀ ਹਰੇਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚੰਦੜਾ ਫਲ ਪਾਓ ਰਾਮ ਕਲੀ ਮਾਲਾ ਪੰਜਵਾਂ ਰੁੱਤੀ ਸਲੋਕ ਕਿਉਂ ਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਭਾਰ ਬ੍ਰਹਮ ਬਾਸ਼ਮ ਸਾਧਾ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ ਕਿਲਵੇ ਕਟਨ ਪੈ ਹਰਨ ਸੁਖ ਸਾਗਰ ਰਾਏ ਦੀਨ ਦਿਆਲ ਦੁਖ ਭੰਜਨੋ ਨਾਨਕ ਨੀ ਧਿਆਏ ਸ਼ਮਤ ਜਸ ਗਾਵਟ ਭਾਗੀਓ ਕਰ ਕਿਰਪਾ ਭਗਵੰਤ ਜੀਓ ਰੁਤੀ ਮਹਾਂਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਭਇਆ ਤਿੰਨ ਕਾ ਜਿਨੀ ਸੋ ਪ੍ਰਭ ਪਾ ਸੋ ਪ੍ਰਭ ਪਾਇਆ ਪੁੰਦਾ ਨਾ ਤੁਲ ਕਿਰਿਆ ਹਰ ਸਰ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਸੁਆ ਜੀਵਾ ਜਨਮ ਮਰਨ ਰਹੰਤ ਜੀਓ ਸਲੋਕ ਦਮਾਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਤੁ ਦਭਾਵਸੀ ਨਾਨਕ ਨਾਮ ਆਧਾਰ ਸੰਤ ਸ਼ਰਨ ਸਾਜਨ ਪਰੋ ਸਵਾਮੀ ਸਿਮਰਨ ਅੰਤ ਸੁਖੇ ਤੇ ਹਰਿਆ ਥੀ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਏ ਚੇਤ ਵੈਸੰਖ ਵੈਸਾਖ ਸੁਖ ਮਾਸ ਜੀਓ

ਸੁੰਦਰ ਸੁਖ ਸੁਜਾਣ ਬੇਤੇ ਗੁਣ ਗੋਬਿੰਦਾ ਮੁੱਲਿਆ ਵਡ ਭਾਗ ਪਾਇਆ ਦੁੱਖ ਗਵਾਇਆ ਪਈ ਪੂਰਨਿਆ ਸੀ ਉਹ ਬਨਵੰਤ ਨਾਨਕ ਸ਼ਰਨ ਤੇਰੀ ਮਿੱਟੀ ਜਮ ਕੀ ਤਰਾਸੀ ਉਹ ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧਿਆ ਨਾਨਕ ਕਰਮੈ ਲੇਖ ਜੋ ਪਾਣੈ ਸੇ ਮਿਲਿਆ ਵਿਛੋੜਾ ਪੀ ਆਪ ਨਾਨਕ ਪ੍ਰਭ ਸ਼ਰਨਾਗਤੀ ਜਾਕਾ ਬਡ ਪਰਤਾਪ ਸ਼ੰਤ

ਆਵੈ ਸੰਗ ਮਾਇਆ ਰੁੱਠੀ ਆ ਕਰ ਪਾਪ ਜੋ ਨੀ ਪੈ ਭੀਤ ਹੋਈ ਦੇ ਸਾਜਨ ਜਾਮ ਜੀ ਬਲਵੰਤ ਨਾਨਕੋਟ ਤੇਰੀ ਰਾਖ ਪੂਰਨ ਕਾਮ ਜੀ ਉਹ ਸਲੋਕ ਸ਼ਰਧਾ ਲੱਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ

ਜੀਓ ਪ੍ਰਭੂ ਰਿਆ ਸਰਬਠਾਈ ਅਰਨਾਵ ਨਵ ਨਿਧ ਗ੍ਰਹਿ ਭਰੇ ਸਿਮਰ ਸਵਾਮੀ ਅੰਤਰਜਾਮੀ ਕੁਲ ਸਮੂਹਾ ਸਭ ਧਰੇ ਪ੍ਰਿਆਰੰਗ ਜਾਗੇ ਨੈ ਸ਼ਦਰ ਲਾਗੇ ਕਿਰਪਾਲ ਸਤਿਬਖਸ਼ਿੰਦ ਜੀਓ ਬਿਨਵੰਤਨਾ ਨਿਗਰ ਕੰਤ ਪਾਇਆ।

ਖੋਜੰਤੀ ਦਰਸ਼ਨ ਫਿਰਤ ਕਬ ਮਿਲੀ ਹੈ ਗੁਣਤਾਸੀਓ ਬਿਨਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਗਣ ਤ੍ਰਿਗਬਨਾ ਸੁੰਦਰ ਸੁਜਾਨ ਚਤੁਰ ਬੇਤਾ ਸਾਸ ਬਿਨਾ ਜੈਸਾ ਤਨਾ ਈਤ ਯੂਤ ਦਹਿ ਦਿਸ ਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਤਾਰ ਕਿਰਪਾ ਮੇਲੋ ਪ੍ਰਭ ਗੁਣਤਾਸੀਓ ਸਲੋਕ ਜਲਨ ਬੁਝੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ।

ਰੁੱਤ ਸਸੀਆ ਰਸੀ ਤਲ ਹਰ ਪ੍ਰਗਟੇ ਮਗਰ ਮੋਹ ਮਗਰ ਪੋਹ ਜੀਓ ਜਲਨ ਬੁਜੀ ਦਰਸ ਪਿਆ ਪਾਇਆ ਬਿਨਸੇ ਮਾਇਆ ਧਰੋ ਜੀਓ ਸਭ ਕਾਮ ਪੂਰੇ ਮਿਲਿਆ ਹਜੂਰੇ ਹਰ ਚਰਨ ਸੇਵਕ ਸੇਵਿਆ ਹਰ ਡੋਰ ਸਿਗਾਰ ਸਭ ਰਸ ਗੁਣਾ ਗਾਓ ਅਲਖਾ ਭੇਵਿਆ ਭਾਉ ਭਗਤ ਗੋਬਿੰਦ ਬਾਂਸ਼ਤ ਜਮ ਨਾ ਸਕੇ ਜੋ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਾ ਨਾ ਪ੍ਰੇਮ ਵਿਸ਼ੋ ਜੀਓ ਸਲੋਕ।

ਸਾਰ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਬੀਰ ਨਾਨਕ ਤਿਨ ਬਲਿਹਾਰ ਨੈ ਹਰ ਜਾ ਪੁੱਤਰੇ ਤੀਰ ਸ਼ੰਤ ਚਰਨ ਬਿਰਾਜਤ ਸਭੂ ਪ੍ਰੇ ਮਿਟਿਆ ਸਗਲ ਕਲੇਸ਼ ਜੀਉ ਆਵਣ ਜਾਵਣ ਦੁਖ ਹਰੇ ਹਰ ਭਗਤ ਗਿਆ ਪ੍ਰਵੇਸ਼ ਜੀਉ ਹਰ ਰੰਗ ਰਾਤੇ ਸਹਿਜੇ ਮਾਤੇ ਤਿਲ ਨਾ ਮਨ ਤੇ ਬੀਸਰੈ ਤਜਾਪ ਸਰਣੀ ਪਰੇ ਚਰਣੀ ਸਰਗੁਣਾ ਜਗਦੀਸਰੈ ਗੋਬਿੰਦ ਗੁਣ ਨਿਧ।

ਹਰ ਉਨਮਕਰ ਤ੍ਰਿਪਨ ਸਾਰ ਸੁਣ ਪਾਂਡੇ ਕਿਆ ਲਿਖਾ ਜੰਝਾਲਾ ਲਿਖ ਰਾਮ ਨਾਮ ਗੁਰਮੁ ਗੋਪਾਲਾ ਰਹਾਉ ਸਸੈ ਸਭ ਜਗ ਸਹਿਜ ਉਪਾਇਆ ਤੀਨ ਪਵਨ ਇੱਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੈ ਚੁਣ ਲੈ ਮਾਣਕ ਮੋਤੀ ਸਮਝੈ ਸੁਝੈ ਪੜ ਪੜ ਬੂਝੈ ਅੰਤਰ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਧੱਦੈ ਧਰਮ ਧਰੈ ਧਰਮਾ ਪੁਰ ਗੁਣਕਾਰੀ ਮੰਤੀਰਾ ਧੱਦੈ ਧੂਲ ਪੜੈ ਮੁਖ ਮਸਤ ਕੰਚਨ ਪਏ ਮਨੂਰਾ ਧਨ ਧਰਣੀ ਧਰ ਆਪ ਅਜੋਨੀ ਧੋਲ ਬੋਲ ਸਚਪੂਰਾ ਕਰਤੇ

ਗੁਰ ਸੱਚ ਕਹਿ ਅੰਮ੍ਰਿਤ ਲੈ ਆ ਮੰਦ ਸੱਚ ਸੁਖ ਆਇਆ ਆਪੇ ਗੁਰਮੁਖ ਆਪੇ ਦੇਵ ਹੈ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਹੈ ਸਭ ਕੋਈ ਓ ਮੈਂ ਗਰਭ ਵਿਆਪੈ ਅੰਤਰ ਬਾਹਰ ਇੱਕ ਪਛਾਣ ਹੈ ਓ ਕਰ ਮਹਿਲ ਸੰਜਾਪੈ ਪ੍ਰਭ ਨੇੜੇ ਹਰ ਦੂਰ ਨ ਜਾਣੈ ਏਕੋ ਸਿਸ਼ਟ ਸੁਭਾਈ ਏਕ ਓਂਕਾਰ।

ਇੱਕ ਬੂਝੈ ਸੂਝੈ ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹਿ ਗੁਰਮੁਖ ਇੱਕ ਹੋਵੇ ਏਕ ਵਿਰਲਾ ਕੁਲ ਹੈ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰਦੁਆਰਾ ਸੁਣਾਏ।

ਜਿਨ ਜਾਤਾ ਸੁਤ ਸੀ ਜੇਹਾ ਆਦਿ ਨਿਰਮਾਇਲ ਸੀ ਜਿਸ ਦੇਹਾ ਰਸੀ ਰਾਮ ਹਿਰਦੈ ਕਪਾਏ ਅੰਤਰ ਸ਼ਬਦ ਸਾਚ ਲਿਵਲਾਏ ਰੋਸ ਨ ਕੀਜੈ ਅੰਮ੍ਰਿਤ ਪੀਜੈ ਰਹਿ।

ਵਰੀ ਸਿਰ ਤੇ ਸੰਕਟਲੀ ਪ੍ਰੇਮ ਬੁਲਾਈ ਰਲੀ ਸਿਉਂ ਮਨ ਮੈਂ ਸ਼ਬਦ ਆਨੰਦ ਲਾਲ ਰਤੀ ਲਾਲੀ ਪਈ ਗੁਰਮੁਖ ਪਈ ਨਚਿੰਦ ਲਾਹਾ ਨਾਮ ਰਤਨ ਜਪ ਸਾਰ ਲਭ ਲੋ ਬੁਰਾਂਕਾਰ ਲਾੜੀ ਚਾੜੀ ਲਾਏ ਤਬਾਰ ਮਨਮੁਖੰਦਾ ਮੁਗਧ ਗਵਾਰ ਲਾਏ ਕਾਰਨ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ ਲਾਹ ਨਾਮ ਪੂੰਜੀ ਵਿਸਾਹੋ ਨਾਨਕ ਸੱਚ

ਸਾਮੈ ਵਰਤਾ ਇੱਕ ਸੋਏ ਜਿਸ 'ਤੇ ਕਿਰਪਾ ਕਰੇ ਤਿਸ ਪ੍ਰਗਟ ਹੋਈ ਜੁਗ ਜੁਗ ਤਾਪ ਸਦਾ ਨਿਰਵੈਰ ਜਨਮਨ ਨਹੀਂ ਧੰਦਾ ਪੈਰ ਜੋ ਦਿਸੈ ਸੋ ਆਪੇ ਆਪ ਆਪ ਪਾਇਆ।

ਕ੍ਰੋਧ ਕਾਇ ਕਉ ਗੱਲ ਲੈ ਜਿਉਂ ਕੰਚਨ ਸੁਹਾਗਾ ਢਾਲੈ ਕਸ ਕਸ ਵੱਟੀ ਸਹਿ ਤਉ ਸਹਿ ਸੋ ਤਾਉ ਨਦਰ ਸਰਾਪ ਵੰਨੀ ਸਚੜਾਉ ਜਗਤ ਪਸੂ ਅੰਕ ਆਹੰਗ ਕਾਲ ਕਸਾਈ ਕਰ ਕਰਤੈ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਸ ਕਹਿਣ ਨ ਜਾਈ ਖੋਇਤ ਖੋਇਤ ਅੰਮ੍ਰਿਤ ਪੀਆ ਖਿਮਾ ਗਈ ਮਨਸਤ ਗੁਰ ਦੀਆ ਖਰਾ ਖਰਾ ਆਖੈ ਸਭ ਕੋਏ ਖਰਾ ਰਤਨ ਯੁਗ ਚਾਰੇ ਹੋਏ ਖਾਤ ਪੀ ਅੰਤ ਮੂਹੈ ਨਹੀਂ ਜਾਣਿਆ ਕਿਨ ਮੈਂ ਮੂਹੇ ਜਾਂ ਸ਼ਬਦ ਪਛਾਣਿਆ ਅਸਥਿਰ ਚੀਤ ਸਰਨ ਅਸਥਿਰ ਚੀਤ ਮਰਨ ਮਨ ਮਾਨਿਆ

ਮੇਰੇ ਕਿਤੇ ਮਾਤ ਪਿਤਾ ਸੁਤੀਆ ਕਿਤਾ ਏ ਗੁਰ ਚੇਲੇ ਫਨਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੀਤੀ ਨਾਰ ਵਾਰ ਇੱਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦੈਦ ਢੂੰਡ ਕਰੈ ਮੈਂ ਪਾਇਆ ਮੇਲ ਭਇਆ ਸਤਿਗੁਰੂ ਮਿਲਾਇਆ ਗੁਰਮੁਖ ਆਵੈ ਗੁਰਮੁਖ ਬੋਲੈ ਗੁਰਮੁਖ ਤੋਲ ਤੁਲਾਵੈ ਤੋਲੈ ਗੁਰਮੁਖ ਆਵੈ ਜਾਇ ਨ ਸੰਗ ਪਾਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਬੇਦ ਵਿਚਾਰ।

ਡਰ ਡਰਪ ਮੂਈ ਕਰੇ ਆਪਣੇ ਡਿਠੀ ਕੰਧ ਸੁਜਾਨ ਡਰ ਰੱਖਿਆ ਗੁਰੇ ਆਪਣੇ ਨਿਰਪੁਣਾ ਮਖਾਣ ਡੂਗਰਵਾਸ ਤਿੱਖਾ ਘਣੀ ਜਾਪ ਦੇਖੈ ਨਹੀਂ ਦੂਰ ਤਿੱਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇ ਦੇ ਆਖ ਸਭ ਕੋਈ ਜੈ ਭਾਵੈ ਤਾਂ ਦੇਹ ਗੁਰਦੁਆਰੇ ਦੇਵ ਸੀ ਤਿੱਖਾ ਨਿਵਾਰੈ ਸੋਏ ਢੰਡੋਲਤ ਢੂੰਡਤ ਹੋ ਫਿਰੀ ਟੈ ਟੈ ਪਵਣ ਕਰਾਰ ਪਾਰੇ ਟੈ ਤੇ ਟੈ ਪਏ ਹੌਲੇ ਨਿਕਸੇ ਪਾਰ ਅਮਰ ਜਾਚੀ ਹਰ ਮਿਲੇ ਤਿਨ ਕਹਿਓ ਬਲ ਜਾਉ ਤਿਨਕੀ ਧੂੜ ਖੁੱਲੀ ਹੈ ਸੰਗਤ ਮੇਲ ਮਿਲਾਓ ਮਨ ਦੀਆ ਗੁਰੇ ਆਪਣੇ ਭਾਇ ਨਿਰਮਲ ਨਾਓ ਜਿਨ ਨਾਮ ਦੀਆ ਤਿਸ ਸੇਵ ਸਿਸ ਬਲਿਹਾਰੇ ਜਾਉ ਜੋ ਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਏ ਗੁਰਪ੍ਰਸਾਦੀ ਸੰਭਲਾ ਤਾਂ ਤਨ ਦੁੱਖ ਨਾ ਹੋਏ।

ਦੁਰਜਨ ਤੇ ਸਾਜਨ ਭੈ ਪੇਟੇ ਗੁਰੂ ਗੋਬਿੰਦ ਬਨ ਬਨ ਫਿਰਤੀ ਢੂੰਡਦੀ ਬਸ ਰਹੀ ਕਰਬਾਰ ਸਤਿਗੁਰੂ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾਨਾ ਕਰਤਨਾ ਛੁੱਟੀ ਹੈ ਬਿਨ ਗੁਰੂ ਜਾਮਨ ਪੁਰ ਜਾਹੇ ਨਾ ਤਿਸ ਇਹ ਨਾ ਉਹ ਹੈ ਅਵਗੁਣ ਫਿਰ ਪਛਤਾਏ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਬਿਨ ਨਾਵੇਂ ਨਿਰਭਉ ਕਹਾਂ ਕਿਆ ਜਾਣੇ ਅਭਿਮਾਨ ਥਾਕ ਰਹੀ ਕਿਆ ਅਪੜਾਂ ਹੱਥ ਨਾ ਹੱਥ ਨਹੀਂ ਨਾ ਭਾਰ ਨਾ ਸਾਜਨ ਸੇ ਰੰਗ ਲਈ

ਮਨ ਜੰਜਾਲੀ ਵੇੜੀ ਹੈ, ਭੀ ਜੰਜਾਲਾ ਮਾਹੇ, ਮਿਣਾਵੇਂ ਕੇ ਛੁੱਟੀ ਹੈ, ਪਾਪੇ ਪਚੇ ਪਚਾਹੇ, ਫਿਰ ਪਾਈ ਫਾਸੇ ਕਹੂਆ, ਫਿਰ ਪਛਤਾਨਾ ਆਪ ਕਹੂਆ, ਫਾਥਾ ਚੋਕ ਚੁਕਿਆ ਨਹੀਂ ਬੁੱਝੈ, ਸਤਿਗੁਰ ਮਿਲਾਇਆ ਤਾਂ ਖੀਸੂ।

ਜੇ ਲੋੜ ਹੈ ਵਰਕਾਮਣੀ ਸਤਿਗੁਰ ਸਾਹਿਬ ਤੇ ਇਹ ਬਿਰਲੋ ਗਿਆਨੀ ਬੂਝਣਾ ਸਤਿਗੁਰ ਸੱਚ ਮਿਲਾਈ ਠਾਕੁਰਤ ਵਡਿਆਈਆਂ ਜੈ ਭਾਵੈ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ ਪਨ ਪਨ ਘੜੀ ਹੈ।

ਬਿਨ ਭਾਗਾਂ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨਾ ਪਛੁਤਾਈਐ ਭੱਬੈ ਭਾਲੈ ਗੁਰਮੁਖ ਬੂਜੈ ਤਨਿਜ ਕਰਵਾਸਾ ਪਾਈਐ ਭੱਬੈ ਭਵਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰਪ੍ਰਸਾਦੀ ਆਪੋ ਚੀਨੈ।

ਜੋ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਬਿਨ ਝੂਠਾ ਆਮਣ ਜਾਣੂ ਆਪ ਚਤੁਰ ਸਰੂਪ ਹੈ ਆਪੇ ਜਾਣ ਸੁਝਾਣੂ ਜੋ ਆਵੈ ਸੋ ਜਾਏ ਫੁਨ ਆਏ ਗਿਆ ਪਛਤਾਏ ਲੱਖ 84 ਮੇਦਨੀ।

ਕਰ ਕਮਾਵੈ ਸਿਰ ਧਣੀ, ਲਾ ਪੱਲੇ ਭਾਏ, ਲਾਭ ਲੋਭ ਬੁਰੇ ਆਈਆਂ, ਛੋਟੇ ਮਨੋਂ ਵਿਸਾਰ, ਗੜ ਦੋਹੀ ਪਾਤਸ਼ਾਹ ਕੀ ਕਰਨਾ ਆਵੈ ਹਾਰ। ਚੱਕ ਕਹੀਏ ਖਸਮ ਕਾ ਸਵੈ ਉਤਾਰ, ਦੇ ਵਜ ਗੁਆਏ ਆਪਣਾ ਤਖਤ, ਨਾ ਬੈਸੈ ਸੀ ਪ੍ਰੀਤ ਮਤ ਵਡਿਆਈਆਂ, ਜੇ ਭਾਵੈ ਤਾ ਦੇ ਆਪ ਕਰੇ ਕਿਸਾ ਕੀਆ, ਵਰਨਾ ਕੋਈ ਕਰੇ।

ਧਨ ਧਿਆਨ ਤੂੰ ਅਵਿਵਸੈ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹੁਮੈ ਖਪੈ ਖਪਾਏ ਸੀ ਬੀਜੋਂ ਵੱਤ ਵਿਕਾਰ ਜੰਤੂ ਪਾਈ ਵਿੱਚ ਪਾਇਨ ਕਰਤਾਲ ਅੱਗ ਪਾਰ ਸ੍ਰਿਸ਼ਟੇ ਪਿਓ ਨਾ ਜਾਣੈ ਕੋਇ ਸਿਟਾ ਕਰੈ ਸੋ ਨਿਚ ਹੋਏ ਸੰਪੈ ਕੋਈ ਸਰ ਧਿਆਈ ਹੈ ਸੰਪੈ ਪੂਰਬ ਲਿਖੈ ਕੀ ਪਾਈ ਹੈ ਸੰਪੈ ਕਰਨ ਚੱਕਰ ਚੋਰ ਸੰਪੈ ਸਾਧ ਨ ਚੱਲੈ ਹੋਰ ਬਿਨ ਸੱਚ ਨਾਈ ਦਰਗਮਾਨ।

ਨਾਨਕ ਗੁਰਮੁਖ ਪਾਈਐ ਹਰ ਜੀ ਹਰ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜ੍ਹਨਾ ਹਰ ਬੁੱਝਣਾ ਹਰ ਸਿਉ ਰੱਖੋ ਪਿਆਰ ਹਰ ਜਪੀ ਹਰ ਧਿਆਈਐ ਹਰ ਕਾ ਨਾਮ ਆਧਾਰ ਲੇਖ ਨਾ ਮਿਟਾਈ ਏ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆ ਬੂਝੇ ਗੁਰ ਵਿਚਾਰ ਲਿਖਿਆ ਫਿਰ ਨਾ ਸਕਈ ਜਿਉ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨਮੁਖ ਭੁੱਲੇ ਪਚਮੂਏ ਉਭਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ ਬਲਿਆਰੀ ਗੁਰੇ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾਂਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿ ਸੁਭਾਏ ਵਿਦਿਆ ਸੁਦੇ ਤਤ ਲਹਿ ਰਾਮ ਨਾਮ ਲਿਵਲਾਏ ਮਨਮੁਖ ਵਿਦਿਆ ਬਿਰਕਦਾ ਬਿਖ ਕਟੈ ਬਿਖਾਏ ਮੂਰਖ ਸ਼ਬਦਾਂ ਚੀ ਨਹੀਂ ਸੂਝ ਬੂਝ ਨਹਿ ਕਾਏ ਪਾਦਾ ਗੁਰਮੁਖ ਆਖੀਐ ਝਾਤੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰੋੜ ਲਾਹਾ ਜਗ ਮੈਂ ਲੇ ਸੱਚੀ ਪਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ। ਵਧਾਈ ਆ ਰਾਗਵਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਵਰੀ ਕੇਰਾ ਮੰਜ ਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਿ ਸਭ ਸਵਾਰਣਾ, ਸਭਨਾ ਗੱਲਾਂ ਸਿਮਰਤ ਸੁਆਮੀ ਸੁਖਿਓ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸੱਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੇ ਮਨ ਵਸਿਆ ਵਾਜੀ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈ ਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਧਾਰੀ ਆ। ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਹੋ ਸੇ ਨਾਮ ਮਰ ਕੇ ਲਾਗੇ। ਕਹਿ ਨਾਨਕ ਤੈ ਸਕੋਆ ਤਿਤ ਕਰ ਅਨਹਦ ਵਾਜੇ, ਅਨ ਦੱਸਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ, ਬੁਰਿਆਈਆਂ ਬਚੈ ਧਰਮ ਹਧੂਰ, ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ।

ਤੁਮਹੀ ਨਾਨਕ ਦਾਸ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਵਾਰ ਨਹਾਰਾ ਦੁਖੰਤਾ ਸੁਖਰਾਸਤਾ ਕੋਈ ਨਾ ਕੋਈ ਲਾਗੇ ਜਾਕੀ ਪ੍ਰਭ ਅੱਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਕੋਤੇ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਜ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਤ ਸਿੰਘ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਤਰਕੇ ਬੋਲਾਂ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਾਂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿੱਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਾਂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਾਂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆ ਚਿਤਿਆ ਉਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹਿ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣੇ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਗੁਰੂ ਸੱਚੇ ਪਾਤਸ਼ਾਹ ਜੀ ਸਰਦਾਰ ਗੁਰਨਾਮ ਸਿੰਘ ਸਮੂਹ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮੁਸ਼ਕਲਾਂ ਦੀ ਆਸਾਨੀ ਵਾਸਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮਦਾਨ ਦੀ ਦਾਤ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਆਪ ਜੀ ਦੇ ਚਰਨਾਂ ਦਾ ਟੇਕ ਉੱਟ ਆਸਰਾ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਧੁਰਵਾਈ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾਉਣ ਲੱਗੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਪਾਠੀ ਸਿੰਘਾਂ ਦੇ ਰਸਨਾਂ 'ਤੇ ਆਪ ਵੱਸ ਕੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਆਪ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਨਿਰਵਿਘਨਤਾ ਸਹਿਤ ਸਮਾਪਤੀ ਕਰਾਉਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉੱਟ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾ ਰਹੇ ਸਤਿਗੁਰੂ ਜੀ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨੋ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਸਹਿਜ ਪਾਠ ਦੀ ਪ੍ਰਾਰੰਭਤਾ ਸਮੇਂ ਮਾਤਾ ਜੀ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਸ ਪੁਣ ਮਾਜਰੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਿੰਘ ਸਮੂਹ ਪਰਿਵਾਰ ਤਰਫੇ ਇੱਕੀ ਪੁਣ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ 'ਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ 'ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰ ਵਿੱਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਅਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੂੰ ਮਿਲਿਆ ਵੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ ਤੇਰੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ।

ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਾਂ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦਿਗੁਰੇ ਨਮਹਿ, ਜੁਗਾਦਿਗੁਰੇ ਨਮਹਿ, ਸਤਿਗੁਰੂ ਨਮਹਿ, ਸ੍ਰੀ ਗੁਰਦੇਵ ਨਮਹਿ। ਸੁਭਦੇ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ। ਸਿਮਰੋ ਜਸ ਸਿਮਰ ਏਕੈ, ਨਾਮ ਜਪ ਸਗਣ ਤਨ ਏਕੈ। ਵੇਦ ਪੁਰਾਣ ਸਿਮਰ ਸਦਾ ਖਰੇ, ਕਿਨੇ ਰਾਮ ਨਾਮ ਕਿਆ ਖਰੇ, ਕਿਨ ਕਾਇ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗੁਣੇ ਆਵੈ, ਕਾਂ ਕੀ ਕੈ ਦਰਸ ਤੁਹਾਰ ਹੋ, ਨਾਨਕ ਹੁਣ ਸੰਗ ਉਹਦਾਰ। ਸੁਖਮਣੀ ਸੁਖ ਅਮਰਤ ਪ੍ਰਭ ਨਾਮ, ਭਗਤ ਨ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਕਰ ਬਣਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮਣਸੈ, ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਛ ਵਿਘਨ ਲਾਗੇ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉਣ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧਕ ਸੰਗ, ਸਰਮਦਾਨ ਨਾਨਕ ਹਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਨ ਤਤ ਬੁੱਧ, ਪ੍ਰਭ ਕੈ ਸਿਮਰਨ ਜਾਤ ਪੂਜਾ, ਪ੍ਰਭ ਕੈ ਸਿਮਰਨ ਵਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੇ, ਪ੍ਰਭ ਕੈ ਸਿਮਰਨ ਦਰਗੇ ਮਾਨੇ। ਪ੍ਰਭ ਕੈ ਸਿਮਰਨ ਹੋਇ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰਾ ਜਿਨੇ ਆਪ ਸਿਮਰਾਏ, ਨਾਨਕ ਧਾਕੇ ਲਾਗੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਦ੍ਰਹਿ ਮੋਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਪੂਜੈ, ਪ੍ਰਭ ਕੈ ਸਿਮਰਨ ਸਭ ਕੈ ਸੋਜੈ, ਪ੍ਰਭ ਕੈ ਸਿਮਰਨ ਆਇ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰੇ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਇ, ਅਮ੍ਰਿਤ ਨਾਮ ਤੁਮੈ ਸਮਾਇ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨਕਾ ਦਾਸ ਹੁੰਦਾ ਸੁਨਾ, ਪ੍ਰਭ ਕੋ ਸਿਮਰੈ ਸੇ ਧਨਵੰਤ ਹੈ, ਪ੍ਰਭ ਕੋ ਸਿਮਰੈ ਸੇ ਪਤਵੰਤ ਹੈ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੈ, ਪ੍ਰਭ ਕੋ ਸਿਮਰੈ ਸੇ ਸਰਵ ਕੋ ਰਾਜ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪਦੇ ਅੱਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਪੁਕਾਰੀ, ਪ੍ਰਭ ਕੋ ਸਿਮਰੈ ਤਿਮ ਸਤ ਬਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸਾਹ, ਪ੍ਰਭ ਕੋ ਸਿਮਰੈ ਤਿਮ ਸੋਖ ਵਿਆਹ, ਪ੍ਰਭ ਕੋ ਸਿਮਰੈ ਤਿਨੇ ਅਣਦ ਕਨੇਰੈ, ਪ੍ਰਭ ਕੋ ਸਿਮਰ ਵਸੈ ਰਨੇਰੈ, ਸੰਤ ਕਿਰਪਾ ਸਿਮਰਨ ਪੂਰੇ ਪਾਕ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਮਲ ਸੂਰ ਹੈ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਣੀ, ਪ੍ਰਭ ਕੈ ਸਿਮਰਨ ਅਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਕਾਸਨ, ਪ੍ਰਭ ਕੈ ਸਿਮਰਨ ਚੁਣਕਾਰ ਸੁਖ, ਪ੍ਰਭ ਸਿਮਰਨ ਕੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪਲ ਮਾਇਆ, ਨਾਨਕ ਤਿੰਜੇ ਸ਼ਰਣੀ ਪਾਇਆ। ਹਰ ਸਿਮਰਨ ਕਰ ਭਗਤ ਪੜਾਏ, ਹਰ ਸਿਮਰਨ ਲਗ ਬੇਦ ਉਪਾਇਆ, ਹਰ ਸਿਮਰਨ ਫੈਸੇ ਜਾਤੀ ਦਾਤੇ, ਹਰ ਸਿਮਰਨ ਚੌਂਕੜ ਜਾਤ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰਾਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੇ ਕਹਿ ਰਿਹਾ ਰਾਮ ਕਰ, ਕਰ ਕਿਰਪਾ ਜਿਸ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰ ਦੁੱਖ ਭੰਜਣਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਵਾਈ। ਜੈ ਮਾਤ ਪਿਤਾ ਸੁਤਮਿਤ ਨਫਾਈ, ਮਾਨੂ ਹਾਣਾਮ ਤੇਰੇ ਸੰਸਾਈ, ਜੈ ਮਾਂ ਭੈਣ ਤੂੰ ਜਮਦਾ ਲੈ ਤੇ ਕੇ ਉਨਾਮ ਸੰਗ ਤੇਰੇ ਚੱਲੇ, ਜੈ ਮੁਸਕਲ ਅਵਤ ਪਾਰੀ, ਹਰ ਕੋ ਨਾਮ ਕੁਣ ਮਾਇ ਉਦਾਰੀ, ਅਣਕੁਣ ਜਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਓ ਸੁਖਣੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪੋ ਸੁਖੀ, ਅਲਾ ਕਰੋਲੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਾਰੇ, ਅਣਕ ਮਾਰੰਗ ਤਿਕਨ ਬੁਝਾਵੈ, ਹਰ ਕਾ ਨਾਮ ਜਾ ਤੋ ਅਖਾਵੈ, ਜੇ ਮਾਰੇ ਗੇ ਜਾ ਤੇ ਕੇਲਾ, ਤੈ ਹਰ ਨਾਮ ਸੰਗੋ ਸੋਹਿਲਾ, ਸਾ ਨਾਮ ਹੰਸਾ ਦੇ ਆਈ, ਨਾਨਕ ਗੁਰਮ ਗੁਰਮ ਗਵਾਏ, ਛੁਟਤ ਨਹੀਂ ਕੋਲ ਲਖ ਬਾਹੀ, ਨਾਮ ਜਪਤ ਹੈ ਪਾਰ ਪਰਾਏ, ਅਣਕ ਜਾ ਸੰਗਾਰੇ, ਹਰ ਕਾ ਨਾਮ ਤੁਤਕਾਰ ਉਦਾਰ, ਅਣਕ ਜੋਣ ਜਨਮੇ ਮਰ ਜਾਮ, ਨਾਮ ਜਪਤ ਪਾਵ ਵਿਸਰਾਮ, ਹੋ ਮੈਲਾ ਮਨ ਘੁਣਾ ਤੋਏ, ਹਰ ਕਾ ਨਾਮ ਕੋਟ ਪਾਵ ਖੋਹੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਭਾਈ ਸਤ ਕੇ ਸੰਗ, ਜੇ ਮਰ ਕੇ ਗਿਣ ਜਾਏ ਨ ਕੋਸਾ, ਹਰ ਕਾ ਨਾਮ ਸੋਮ ਸੋਮ ਥੋਸਾ, ਜੈ ਪੰਡੇ ਮੰਦ ਕੁਬਾਰਾ, ਹਰ ਕਾ ਨਾਮ ਸੰਗ ਜਿਆਰਾ, ਜੈ ਪੰਦਰ ਕੋਣ ਸੰਜਾਨੂ, ਹਰ ਕਾ ਨਾਮ ਤੋਂ ਨਾਲ ਪਛਾਣੂ, ਜੈ ਮਾਂ ਭੈਣ ਤਪਤ ਵੋ ਕਾਮ, ਤੇ ਹਰ ਕੇ ਨਾਮ ਕੂ ਪਰਸ਼ਾਮ, ਜਾਂ ਤ੍ਰਿਖਾ ਮੰਤ ਜਿਆ ਕਰਖੇ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤ ਨਾਮ, ਸਮਝਣਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਸੁਜਣ ਕੋਟ, ਹਰ ਜਸ ਕਰ ਸੰਦਿਨ ਰਾਤ, ਹਰ ਹਰ ਉਖ ਸਾਧ ਕਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਰ ਬ੍ਰਹਮ ਜਨ ਕੀ ਨੂੰ ਦਾਨ, ਮੰਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੇ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਖ ਜੋਗਤੈ, ਹਰ ਕੇ ਨਾਮ ਜਨ ਕੋ ਤ੍ਰਿ ਉਦੋਗਤੈ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪ ਕਾ ਪਰਣ ਫੰਗ, ਹਰ ਕਾ ਨਾਮ ਜਨ ਕੀ ਵੜਿਆਈ, ਹਰ ਕੇ ਨਾਮ ਜਨ ਸੁਭਾ ਪਾਏ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪ ਕਿਸਨਾਇ ਵਿਯੋਗ, ਜਨਤ ਹਰ ਨਾਮ ਕਿਸੇ ਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੀ ਮਾਲਕ ਜੀ, ਨਾਰ ਤਨ ਜਨ ਕੋ ਵਾ ਪ੍ਰਭ ਦਿਨ,
ਹਰ ਹਰ ਜਨ ਕੀ ਓਰ ਸਤਾ ਨੀ ਯਾਰ ਪ੍ਰਦਾਵ ਜਨ ਯਾਰ ਜਾਣੀ ਯੋਤ ਪੋਜਨ ਆਸਰਾ ਤੇ ਸੁਮ ਸਮਾਰ ਨਾਮ ਸਮਤ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਭਗਣੀ ਛਪੇ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇਤੇ ਤਾਰੇ ਪਾਰ ਜਾਤੇ ਹਰ ਕੋ ਨਾਮ ਕਾਮ ਤਿੰਨ ਹਰ ਹਰ ਗੁਣ ਗਾਮ ਸਾਤੇ ਉਤਮ ਹਰ ਕੀ ਕਥਾ ਨਾਮ ਸੁਣ ਦਰ ਦੁਖ ਲਥਾ ਨਾਮ ਕੋ ਮਹਿਮਾ ਸੁੰਦਰ ਦੁਆਸੇ ਸੰਤ ਪ੍ਰਤਾਪ ਦੁਰ ਸਮਨ ਸੇ ਸੰਤ ਕਾ ਸੰਗ ਵੜ ਭਾਗੀ ਪਾਏ ਸੰਤ ਕੀ ਸੇਵਾ ਨਾਮ

ਨਾਨਕ ਨਾਮ ਹੈ ਅਮੋਲ ਅਸ਼ਟ ਭਗਤ ਜਾਪ ਤਾਪ ਗਿਆਨ ਸਭ ਧਿਆਨ ਖਸਤਾ ਸਿਰ ਤੁਮਰ ਦੁਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗੁ ਤਿਆਗ ਗੁਣ ਮੱਧੇ ਫਿਰਿਆ ਅਣਕ ਪ੍ਰਕਾਰ ਕੇ ਬੋ ਜਤਨਾ ਪੁਣ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰ ਅਤੇ ਵਰਤ ਨਿਮ ਕਰੇ ਵੋ ਪਤ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਕਬਾਰ ਨੌ ਖੰਡ ਪ੍ਰਥਮੀ ਫਿਰ ਚਰ ਜੀਵੇ ਮਾਂ ਦਾਸ ਪੀ ਸਰ ਥੀਵੇ ਅਗ ਨਮਾਏ ਹੋਮਤ ਪੁਰਾਣ ਕਨ ਕੈ ਸੁਹੈ ਵਰਕੁੰਦਾ ਨਿਉਲੀ ਕਰਮ ਕਰੈ ਬੋ ਵਾ ਸੰਗ ਜਾਨ ਮਾਰਗ ਸੰਜਮ ਸਾਧ ਨਿਮ ਨਿਮ ਕਾਲ ਸਿੰਘ ਘਟਾਵੇ ਤੋਂ ਵੀ ਹੋਮੇ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾ ਆਏ ਨਾਨਕ ਗੁਰਮੁਖ ਨਾਮ ਜਪ ਗਦ ਪਾਏ ਮਨ ਕਾਮਨਾ ਤੀਰ ਦੇਸ਼ ਉੱਟੇ ਕਰਮ ਵਨ ਮਨ ਤੇ ਉੱਟੇ ਸੋਚ ਕਰੇ ਦਿਨ ਸਾਰਾ ਰਾਤ ਮਨ ਕੀ ਮੈਲ ਨਾ ਤਾਂ ਤੇ ਜਾ ਤੇ ਦੇਖ ਵੋ ਸਾਧਨਾ ਕਰੇ ਮਨ ਤੇ ਕਹੂਣਾ ਵਿਖਿਆ ਡਰੇ ਜਲ ਧੋਏ ਬੋ ਦੇ ਨੀ ਸੁਧ ਕਾਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਾਓ ਚ ਨਾਨਕ ਨਾਮ ਦਰੇ ਪਤਦ ਬੰਬੋਦ ਬਹੁ ਸਿਆਣਪ ਜਮ ਕਾ ਭਾਉ ਬਿਆ ਪੇ ਅਣ ਜਤਨ ਕਾ ਤਿਸ ਨੰਦਰਾ ਪੈ ਭੇਖ ਅਨੇਕ ਕੰਨੇ ਬੂਝੇ ਕੋੜ ਉਭਾਵ ਤ੍ਰਿਗਣੇ ਸੇਜੈ ਸੂਟ ਸੁਨਾਈ ਉਹ ਬਿਆਲ ਮੂੰਹ ਬਿਆ ਪੇ ਮਾਇਆ ਜਾਲ ਅਵਰ ਕਰ ਤੂੰ ਸਗਲੀ ਜਮਡਾ ਨੇ ਕੌਣ ਭਜਵੇਂ ਤਿਲਣੀ ਮਾਨੇ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾ ਸੰਗੇ ਹੋਮੇ ਚੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਜਨ ਕੀ ਛੜਨੀ ਪਰੇ ਜਿਸ ਜਾਣ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾ ਸੰਗ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਮਟੇ ਮਾਣ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀ ਸਭ ਤੇ ਉੱਚਾ ਜਾ ਕਮਣ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਦਿਨ ਕੱਟ ਕੱਟ ਜੀ ਨਾ ਮਨ ਆਪਣੇ ਦੇ ਬੁਰਾ ਮਿਟਾਨਾ ਪੇਖਾ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟਿਤਾ ਨਾਨਕ ਪਾਪ ਨਹੀਂ ਲੈ ਪਾ ਨਿਰਤਨ ਕੋ ਤਨ ਤੇ ਰੋ ਨਾਵ ਨੀ ਤਾਵ ਕੋ ਨਾਵ ਤਿਰਤਾ ਨੀ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਪੜਾਕੋ ਦੇ ਉਦਾਨ ਕਨਕ ਰਾਵਣ ਹਰ ਸੁਆਮੀ ਸਗਲ ਪਟਾਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਣਾ ਆਪਣ ਸੰਗਿਆ ਪ੍ਰਵਰਤ ਤੁਮਰੇ ਉਸਤਾ ਤੁਮ ਤੇ ਹੋਏ ਨਾਨਕ ਅਰੁਣ ਜਾਣਸ ਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਧਰਮ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਰਿਆ ਸਾ ਸਮੁੰਦਰ ਮਤ ਮਲੇ ਰਿਹਾ ਸਗਲ ਉਦਮ ਉਦਮ ਵਾਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਵਖਾਣੇ

ਨਾਲ ਅਸ਼ਟਪਦੀ ਰਮਈਆ ਕੀ ਗੁਣ ਚੇਤ ਪੁਰਾਣੀ ਕੌਣ ਮੁਕਤੈ ਕੌਣ ਦਿਸ਼ਟਾਣੀ ਜਿੰਤੂ ਸਾਧ ਸਵਾਰ ਸੰਗਾਰੇ ਕਰ ਭਗਣ ਮਜਨ ਵਾਰੇ ਵਾਰ ਵਿਵਸਥਾ ਤੁਝੇ ਪਿਆਰੇ ਦੂਤ ਭਰ ਜੋ ਗੁਣ ਭੋਜਨ ਸੁਖ ਸੋਤ ਬਿਰਧ ਪਿਆ ਪ੍ਰਸਾਖ ਸੈਨ ਮੁਖ ਪਿਆ ਬੈਠਕੋ ਦੈਨ ਇਹ ਨਿਰ ਗੁਣ ਗੁਣ ਕਸ਼ੁ ਨ ਬੂਜੇ ਬਖਸ਼ ਲੈ ਤੋ ਨਾਨਕ ਸੀਜੈ ਜੈ ਪ੍ਰਸਾਦ ਉਪਰ ਸੁਖ ਵਸੈ ਸੁਖ ਪਨਾਤਮਿਤ ਬੰਤਾ ਸੰਗਸੈ ਜੈ ਪ੍ਰਸਾਦ ਪੀਵੈ ਸੀਤਲ ਜਲ ਹੈ ਸੁਖਦਾਇ ਪਵਨ ਪਾਵ ਕਮੂਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗਸਾਦ ਵਸਾ ਦੀਨੇ ਹਸ ਭਾਵ ਕਰਨ ਰਸਨਾ ਤਿਸੇ ਤਿਆਗ ਕਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪਿਆ ਦੰਦ ਰੱਖਣ ਹਾਰ ਤੇ ਸੁਪਰੀ ਨਾ ਕਰੇ ਗਵਾਰ ਜਾਂ ਕਿਸੇ ਵਣਾਉਣ ਪਾਵੇ ਤਾਂ ਸੋ ਮੂੜਾ ਮਨ ਇਲਾਜ ਜੋ ਠਾਕੁਰ ਸੁਸਦਾ ਹਜੂਰੇ ਤਾਂ ਕੁੰਤਾ ਜਾਣ ਦੂਰੇ ਜਾਂ ਕੀ ਡਾਲ ਪਾਵੇ ਦਰਗੇ ਮਾਨ ਤਿਸੇ ਵਸਾਰੇ ਮੁਕਦੇ ਜਾਣ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਭਾਰਤ ਦਿਆ ਕੋੜੀ ਸੰਗਰਤ ਸਾਧ ਛੋੜ ਛੋੜ ਸੰਗ ਮੱਛੇ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੁਣ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸੰਗ ਕਰੇ ਸੰਸਾਇ ਤਿਸ ਪਰ ਹਰ ਚੰਦਨ ਲੈ ਪੁਤਾਰੇ ਤੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਤ ਕੂਪ ਮੈਂ ਪਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਣ ਜਾਤ ਲੋਕ ਗੁਜ਼ਾਰਾ ਕਰ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਸਭ ਸੁਨਾਏ ਕਿਸ ਕਰੇ ਛਪਾਏ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸਵਾਨ ਦਰਗਨ ਬਾਹਰ ਤੁਮ ਸੁਹਾ ਗਲ ਪਾਤਰ ਕਸਤਰੇ ਥਾ ਜਾ ਕੇ ਅੰਦਰ ਵਸੇ ਪਰ ਵਿਆਪ ਨਾਨਕ ਤੇ ਅੰਸਹਿ ਸਮਾਦ ਸੁਣੰਦਾ ਕੈਸੇ ਮਾਰਗ ਪਾਵੇ ਕਰ ਗਹਿ ਲੇਹ ਓਣ ਨਿਭਾਵੇ ਕਾਂ ਬਜਾਰ ਤੋਂ ਬੂਜੇ ਡੋਰਾ ਨਿਸਕੇ ਤੋ ਸਮਝੇ ਪੂਰਾ ਕਾਂ ਸੰਪਤ ਗਾਵੇ ਕੌਂ ਚਤਨ ਕਰੇ ਤੋ ਵੀ ਸੁਰਖਾਂ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਾਉਂ।

ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੁੜ ਕੇ ਲਾਗੇ ਆਣ ਸੁਆਇ ਨਾਨੀ ਕਹੁ ਨ ਸਿਜੈ ਬਿਨ ਨਾਵੈ ਪਤ ਜਾਇ ਸਵੈ ਦਸ ਵਸੂਲੇ ਪਾਛੇ ਪਾਵੇ ਬਸ ਕਰਨ ਵੀ ਕੋਟ ਗੁਆਵੇ ਨ ਦੇ ਦਸ ਵੇ ਹਿਰੜੇ ਤੋ ਮੁੜਾ ਕੋ ਕਾ ਕਰੇ ਜਿਸ ਠਾਕੁਰ ਸੋਨਾ ਚਾਰਾ ਤਾਕੋ ਕੀਜੇ ਸਨ ਨਮਸਕਾਰ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾ ਹੁਮਣ ਉਠਾ ਜਿਸ ਜਨੇ ਆਪਣਾ ਹੁਕਮ ਆਇਆ ਸਰਬ ਥੋਕ ਨਾਨਕ ਪਾਏ ਅਗਣ ਤੇਸ਼ਾਂ ਆਪਣੀ ਦੇ ਰਾਸ ਕਾਤ ਪੀਤ ਵਰਤੇ ਨੂੰ ਦਲਾਸ ਆਪਣੀ ਮਨ ਕਸ਼ ਬਰ ਸਲਿਆ ਗਿਆਨੀ ਮਲੋਸ ਕਰਿਆ ਆਪਣੀ ਵਰਤੀ ਦਾ ਵੀ ਖੋਆ ਬਸ ਕਾ ਵਿਸ਼ਵਾਸ ਨਾ ਹੋਏ ਜਿਸ ਕੀ ਵਾਸਤੇ ਜਾਗੇ ਰਾਖੇ ਪ੍ਰਭ ਕੀ ਆਗੇ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਪਾਤਮਾ ਕੇ ਹੇਤ ਸਰਪੁਰ ਹੋ ਜਾਣ ਨੇਤ ਬਿਰਕਿਸ਼ਾ ਸੁਰੰਗਲਾਵੇ ਉਬਿਨ ਸੇ ਮਨ ਪਛਤਾਵੇ ਜੋ ਦਿਸੇ ਸੋ ਚਾਲਨ ਹਾਰ ਲਪਟ ਤਨ ਦਾਰ ਬਟਾਉ ਸੋਏ ਲਾਵੇ ਨੇ ਤਾ ਕੋ ਆਤਨਾ ਆਵੇ ਕੇ ਮਨ ਹਰ ਕੇ ਨਾਮ ਕਿਉਰੀ ਸੁਖਦਾਈ ਕਰ ਕਿਰਪਾ ਨਾਨਕ ਆਵ ਲੈ ਲਾਏ ਮਿਥਿਆ ਤਣ ਧਨ ਟੂਮ ਸਵਾਇਆ ਮਿਥਿਆ ਅਮੇ ਮਮਤਾ ਮਾਇਆ ਮਿਥਿਆ ਰਾਜਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਤ ਹਸਤੀ ਅਸੋ ਵਸਤਰਾ ਮਿਥਿਆ ਰੰਗ ਸੰਗ ਮਾਇਆ ਬਿਘਸਤਾ ਮਿਥਿਆ ਧਰੂ ਮੋਹ ਅਮਾਨ ਮਿਥਿਆ ਪਸੁਪੁਰ ਕਤਕਮਾਨ ਅਸਤਿਰ ਭਗਤ ਸਾਧ ਕੇ ਸ਼ਰਨ ਨਾਨਕ ਜਪ ਜਪ ਜੀਵੇ ਰਕੇ ਜਨ ਮਿਥਿਆ ਸੁਣ ਪਰਿੰਦਾ ਸੁਣੇ ਮਿਥਿਆ ਤਰਪ ਹਸਤਰ ਦਰਪ ਕੋਈ ਰਲ ਮਿਥਿਆ ਨੇਤਰ ਵਿਖਤ ਪਰ ਤੈਰੁਪਾਦ ਮਿਥਿਆ ਰਸਨਾ ਭੋਜਨ ਸੁਆਦ ਮਿਥਿਆ ਚਰਨ ਪਰਪਕਾਰ ਕੁਤਾਵੈ ਮਿਥਿਆ ਮਨ ਪਰ ਲੋਲ ਪਾਵੈ ਮਿਥਿਆ ਤਨੀ ਪਰਪਕਾਰਾ ਮਿਥਿਆ ਵਾਸ ਲੇਤ ਵਿਕਾਰਾ ਬਿਨ ਪੂਜੇ ਮਿਥਿਆ ਸਫੇ ਸਫਲ ਦੀ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀ ਆਰਜਾ ਸਾਜ ਬਿਨਾ ਕੇ ਹੋ ਸੁਚਾ ਬਿਰਥਾ ਨਾਮ ਬਿਨਾ ਤਣ ਅੰਦ ਮੁਖ ਆਉ ਤਾਂ ਕੇ ਦੁਰਗੰਧ ਬਿਨ ਸਿਮਰਨ ਨਾਰਾਇਣ ਬਿਰਥਾ ਵਿਹਾਏ ਮੇਕ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਾਰਥ ਦਾਮ ਧਨ ਧਨ ਤੇ ਜੰਜੇ ਕੜਵਸਿਓ ਹਰਨਾਉ ਨਾਨਕ ਤਾਂ ਕੇ ਬਲ ਬਲ ਜਾਮ ਰਹਿਤੇ ਔਰ ਕੰਛਿਆ ਔਰ ਕਮਾਵਤ ਮਾਨੇ ਪ੍ਰੀਤ ਮੁਖ ਗੁਣ ਲਾਭ ਜਾਣਨ ਹਰ ਪ੍ਰਭੂ ਪਰਬੀਨ ਬਾਹਰ ਭੇਗ ਨਾ ਕਾਉਂ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਵ ਜਾਵ ਜਨਮੈ ਮਰੈ ਜਿਸ ਕੇ ਅੰਤਰ ਵਸਨ ਨਿਰੰਕਾਰ ਤਿਸ ਕੀ ਸੇਖ ਤਰੇ ਸੰਸਾਰ ਜੋ ਤੂੰ ਭਾਣੇ ਦਿਨ ਪ੍ਰਭ ਜਾਤਾ ਨਾਨਕ ਉਣ ਜਾਰਣ ਚਰਨ ਪਰਾਤਾ ਕਰੋਂ ਬੇਨਤੀ ਪਾਰ ਪ੍ਰਭ ਸਭ ਜਾਣੇ ਆਪਣਾ ਕੀ ਆਪੇ ਮਾਨੈ ਆਪਹਿ ਆਪ ਆਪ ਕਰਤਨ ਬੇਰਾ ਕਿਸੇ ਦੁਰੂ ਜਨਾਬ ਕਿਸੇ ਬਜਾਵ ਤਨੇਰਾ ਉਪਾਵ ਸੈਣ ਸਗੋ ਤੇਰਾ ਸਭ ਕੀ ਜਾਣੇ ਆਤਮ ਕੀ ਰਹਿ ਜਿਸ ਭਾਵੇ ਤੇ ਲੈ ਰਲਦਾ ਏ ਧੰਤ ਨੰਤਰ ਹੈ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋ ਬਿਣ ਸਦਾਏ ਅੰਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰੂਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਏ ਤਿਸ ਠਾਕੁਰ ਕੋ ਰਖਮਣ ਮਾਏ ਜੇ ਪ੍ਰਸਾਦ ਸੁਗੰਧਨ ਲਾਵੇ ਤਿੰਨ ਕੁਛ ਤਿਸ ਕੋ ਸਿਮਰਤ ਪ੍ਰਮਗਤ ਪਾਵ ਜੇ ਪ੍ਰਸਾਦ ਵਸੈ ਸੁਖ ਮੰਦਿਰ ਤਿਸੇ ਧਿਆ ਸਦਾਮਣ ਅੰਦਰ ਜੇ ਪ੍ਰਸਾਦ ਕਰੈ ਸੰਗ ਸੁਖ ਵਸਨਾ ਅਠ ਪੈਰ ਸਿਮਰੁਤ ਸਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤੁੜਵਾਵੇ ਜੇ ਪ੍ਰਸਾਦ ਸੁਖ ਸੇ ਸੋਈ ਜੇ ਮਨ ਅਠ ਪੈਰ ਤਾਂ ਕਾ ਜਸ ਗਾ ਬੀਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੁਜ ਸਰਸਨਮ ਖਾਨੇ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤਦਰ ਗਈ ਮਾਣ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਰੋਕਣ ਚੰਦ ਹੀ ਲਿਵ ਰਾਵ ਤਿਸ ਰਾਮ ਸੁਨੇ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿ ਤੇ ਜੈ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਛੱਡਣੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਗੁਣ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੁ ਚੇ ਜੇ ਪ੍ਰਸਾਦ ਪਾਈ ਦੁਰਲਭਦੇ ਨਾਨਕ ਤਾਂ ਕੀ ਬਾਤ ਕਰੇ ਜੇ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤੇ ਸਿਮਰਤ ਕਾਲ ਸਕੀਜੇ ਜੇ ਪ੍ਰਸਾਦ ਅਸਵਸਥ ਸੁਵਾਰੀ ਮਨ ਤਿਸ ਪ੍ਰਭ ਕੋ ਕਰੁਣ ਵਿਸਾਰੀ ਜੇ ਪ੍ਰਸਾਦ ਬਾਗ ਮਨੁੱਖ ਤਨਾ ਰਾਖ ਪ੍ਰਭੁਣੇ ਮਨਾ ਜਿਨ ਤੇਰੀ ਮਨ ਬਣਤ ਬਣਾਏ ਉਠਤ ਬੜ ਸਤਿ ਸੇ ਤੇ ਆਏ ਤਿਸੇ ਤੇ ਆਏ ਜੋ ਕਲਖੈ ਈਹਾਂ ਊਹਾਂ ਨਾਨਕ ਤੀ ਰੱਖੇ ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਅਠ ਪੈਰ ਕਰ ਦਸਕਾ ਧਿਆਨ ਜੇ ਪ੍ਰਸਾਦ ਤੁਜਾਰ ਬਿਹਾਰੀ ਤਿਸ ਪ੍ਰਭ ਕੋ ਸਾਥ ਸਾਥ ਸਿਤਾਰੀ ਜੈ ਪ੍ਰਸਾਦ ਰਸਮ ਦਾ ਰੂਪ ਸੋ ਪ੍ਰਸਮ ਰਸਦਾਨੂ ਜੈ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨ ਆਦਿ ਜੈ ਪ੍ਰਸਾਦ ਵਿਖੇ ਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਸੁਨਾ ਜੈ ਪ੍ਰਸਾਦ ਸੁਖ ਸਾਜੇ ਬਸ ਜੈ ਪ੍ਰਸਾਦ ਕਰ ਚਲਾ ਜੈ ਪ੍ਰਸਾਦ ਸੰਪੂਰਨ ਫਲਾ ਜੈ ਪ੍ਰਸਾਦ ਪ੍ਰਮਗਤ ਪਾਵੈ ਜੈ ਪ੍ਰਸਾਦ ਸੁਖ ਸਾਹਿਤ ਸਮਾਵੈ ਐਸਾ ਪ੍ਰਭ ਤਿਆਗ ਰੁਕਤ ਨਾ ਕੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਪ੍ਰਭ ਸੰਸਾਰ ਤਿਸ ਪ੍ਰਭ ਕੋ ਮੂਲ ਨਮਨ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨ ਮਨ ਸਦਾ ਹਜ਼ੂਰ ਹੈ

ਰਹਿਮਣ ਮੇਰ ਤੂੰ ਤਾਂ ਸੂਰਾ ਜੇ ਪ੍ਰਸਾਦ ਸਭ ਕੀ ਗਤ ਹੋਈ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੋਨਾ ਆਪ ਗੁਆ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਪ੍ਰਗਾਸ ਪ੍ਰਭ ਦਿਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮਦ ਉਤਮ ਹੋਏ ਸਰਨ ਨਿਧਾਨ ਪ੍ਰਭ ਤੇਰੀ ਮੈਂ ਆਪ ਕਛੂ ਨਾ ਕਿਨਹੂੰ ਲੈ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕਿਨ ਕਹਿ ਕਛੂ ਨ ਹਾਸ ਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਣਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲ ਸਾਧ ਸੰਗ ਮਲ ਸਗਲੀ ਖੋ ਸਾਧਕ ਸੰਗ ਮੁਟੇ ਮਾਨ ਸਾਧਕ ਸੰਗ ਕੁਰੜੇ ਸੋ ਗਿਆਨ ਸਾਧਕ ਸੰਗ ਕੁਜੀ ਪ੍ਰਣ ਨੀਰਾ ਸਾਧ ਸੰਗ ਸਬੋਤਨ ਬੀਰਾ ਸਾਧਕ ਸੰਗ ਪਾਇ ਨਾਮ ਰਤਨ ਸਾਧਕ ਸੰਗ ਕੁਬਲ ਜਤਨ ਸਾਧਕ ਮਹਿਮਾ ਵਰਣੇ ਕੌਣ ਪੁਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਸਮਾਣੀ ਸਾਧਕ ਸੰਗ ਗੋਚਰ ਮਿਲੇ ਸਾਧਕ ਸੰਗ ਸਦਾ ਪ੍ਰਫੁੱਲੇ ਸਾਧਕ ਸੰਗਮ ਬਸਪੰਚਾ ਸਾਧ ਸੰਗ ਅਮ੍ਰਿਤ ਰਸ ਪੰਚਾ ਸਾਧ ਸੰਗ ਸਭ ਕੀ ਰਹਿਣ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਦਮ ਉਤਾਵੈ ਸਾਧ ਸੰਗ ਸਤਨ ਪਾਵੈ ਸਾਧਕ ਸੰਗ ਮਾਇ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀਤ ਸਾਧੂ ਕੇ ਸੰਗਮਾ ਪੁਣੀਤ ਸਾਧ ਸੰਗ ਕੇ ਸੁਨੇ ਬੈਰ ਸਾਧਕ ਸੰਗ ਨ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਨ ਪਰਮਾਨੰਦ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤੇ ਸਵ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਏ ਸਾਧਕ ਸੰਗ ਨਾ ਕਬੂ ਤਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸ ਤਾ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸੰਗ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਤਨ ਤੇ ਸਭ ਕੋਰ ਸਾਧ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਣ ਸਾਧ ਸੰਗ ਮਰਤ ਗੁਣ ਗਾਇਣ ਸਾਧਕ ਸੰਗ ਸਰਬ ਥਣ ਕੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੋਕਤ ਹਰੇ ਸਾਧਕ ਸੰਗ ਨਰਕ ਪੁਰ ਹਰੇ ਸਾਧਕ ਸੰਗ ਯਹੂਆ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾਂ ਜਾਵੇ ਪਾਰ ਬ੍ਰਹਮ ਸਾਧਿ ਦਿਵਸੈ ਨਾਨਕ ਉਦਰੇ ਸਾਧ ਸੁਨ ਸੈ ਸਾਧਕ ਸੰਗ ਸੁਨੋ ਹਰਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨ ਮੰਤ ਵਿਸਰੇ ਸਾਧ ਸੰਗ ਸਰ ਭਰ ਨਿਸਰੇ ਸਾਧਕ ਸੰਗ ਲੱਗੇ ਬ੍ਰਹਮ ਮਿਠਾ ਸਾਧੂ ਕੇ ਸੰਕਟ ਕਰ ਡੀਠਾ ਸਾਧ ਸੰਗ ਭੈ ਅਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਬਿਟੇ ਸੰਜੋਗ ਸਾਧਕ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤਾ ਵਖਿਆ ਨੇ ਸਾਧਕ ਮਾਤੇ ਗੁੰਤੇ ਦੂਰ ਸਾਧਕ ਮਾਰੇ ਪ੍ਰਭੂ ਸਾਧਕ ਸੁਭਾ ਕਾ ਨਾ ਅੰਤ ਸਾਧਕ ਸੁਭਾ ਸਦਾ ਬੇਅੰਤ ਸਾਧਕ ਸੁਭਾ ਵਿੱਚ ਉੱਚੀ ਸਾਧਕ ਸੁਭਾ ਮੂਚ ਮੂਚੀ ਸਾਧਕ ਸੁਭਾ ਸਾਧ ਬਣ ਆਏ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਣ ਅਪੇਖੇ ਖੁਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੈ ਜੈਸੇ ਜਲ ਮੈਂ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੁਰ ਸੋਕ ਅਸੋਕ ਬ੍ਰਹਮ ਗਿਆਨੀ ਕੇ ਦੇ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਫਵਾਨ ਬ੍ਰਹਮ ਗਿਆਨੀ ਕੇ ਧੀਰ ਦੇਕ ਜੋ ਬਸਦਾ ਕੋ ਖੋਦੇ ਕੋ ਚੰਦਨ ਲੈ ਬ੍ਰਹਮ ਗਿਆਨੀ ਕੈ ਗੁਣਾਉ ਨਾਨਕ ਜੋ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਲਾਗੇ ਜਲ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ ਜੈਸੇ ਧਰ ਉਪਰੇ ਆਕਾਸ਼ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾ ਮਾਨ ਬ੍ਰਹਮ ਗਿਆਨੀ ਉੱਚੇ ਉੱਚਾ ਮਨ ਪੁਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸਿਜਨ ਭਏ ਜਨ ਨਾਨਕ ਜਿਨ ਪ੍ਰਵਿਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾਤ ਮਰਸ ਮਰਮਣੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਾਇਆ ਬ੍ਰਹਮ ਗਿਆਨੀ ਕੈਸ਼ ਪੁਰਾਣ ਭੈ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅਮਰਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੇ ਗਰੀਬੀ ਸਮਾ ਬ੍ਰਹਮ ਗਿਆਨੀ ਪਾਲ ਪੁਕਾਰ ਮਾ ਬ੍ਰਹਮ ਗਿਆਨੀ ਕੇ ਨਾ ਹੀ ਧੰਦਾ ਬ੍ਰਹਮ ਲੈ ਧਾਉਤ ਬੰਦਾ ਬ੍ਰਹਮ ਗਿਆਨੀ ਕੇ ਹੋ ਸਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਉਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਗੂ ਤਿਆਗ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਕਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਾਹਿਬ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਗੇਤਾ ਬ੍ਰਹਮ ਗਿਆਨੀ ਕੇ

ਪੇਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਪਰਸ ਸਗਲ ਨਿਸਤਾਰ ਐਸਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਪੇਖਾ ਨੇਤਰ ਸਾਧਕੀ ਟੈਲ ਸੰਤ ਸੰਗੀਤ ਕਰ ਨਾ ਸੁਣਾ ਕਾਹੂੰ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਜ ਦੁਖ ਤੇ ਰਹਿਤ ਨਾਨਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੁਪ੍ਰਸਾਨਾ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨੇ ਕਰਮੋ ਤਿਸ ਵੈਸਨੋ ਕਰ ਨਿਰਮਲ ਧਰਮ ਕਾਹੂੰ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਚੈ ਮਨ ਤਨੇ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗਾ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨੇ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦਾ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦਾ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖੋ ਮੈਂ ਜਾਣੈ ਸਥੂਲ ਚੌਵਰਣਾ ਕੋ ਦੇਵ ਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚੌਵਰਣਾ ਮੈਂ ਜਪਾ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਯੰਤਰ ਉਰਤਾਰੈ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾ ਉਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂੰ ਜੁਗਤ ਕਿਤਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਿਦਰੀ ਆਇਆ ਦਾਸ ਸੰਤਨ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰਜਾਨ ਸੋ ਦਾਸ ਤਰਗਾ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਸਾਹ ਸੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਤਾਵੈ ਜੀਵਨ ਮੁਕਤ ਸੂਖ ਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਐ ਜੀਵਨ ਮੁਕਤ

ਸਤ ਸਲੋਕ ਉਹ ਸਤਿ ਕਰੈ ਅਨੇਕ ਜਾਣਾ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨੇਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕਰੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਤਾਰਾ ਕਈ ਕੋਟ ਕਾਵ ਵਿਚਾਰੈ ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਉਪਿਘ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪ੍ਰਦੇਸ਼ ਪ੍ਰਮਾਏ ਜਿਤ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਨ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬਿਰਖ ਨਵਜਾਏ ਕਈ ਕੋਟ ਪਵਨ ਪਾਣੀ ਬੈ ਸੰਤੁਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵਦਾਰ ਇੰਦਰ ਸਿਰ ਸ਼ਕਤਰ ਸਗਲ ਸਮੱਗਰੀ ਆਪਣਾ ਸੂਤ ਧਾਰੈ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਤਾਮ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਿਆ ਕਿਨਟ ਪਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨਿਰਾ ਸਭੂ ਤੇ ਦੂਰ ਨਾਨਕ ਆਪ ਲਿਪ ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੋਨੀ ਫਿਰੈ ਕਈ ਕੋਟ ਬੈਠ ਥੀ ਖਾਏ ਕਈ ਕੋਟ ਘਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਹਾਣਾ ਤਹਿ ਤਹਿ ਰਾਖੇ ਨਾਨਕ ਸਭ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮੈਂ ਪਾਰ ਬਣ ਨਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੁੰਬਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗਾ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਹੋ ਆਪ ਸੁਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕ ਓਂਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭਤੇ ਹੋਈ ਪ੍ਰਮੈ ਸਮਾਧ ਤਾ ਕਾਂਤ ਨ ਜਾਣਾ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰਵਣ ਕੇ ਦਾਸ ਤਿਨ ਹੋ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਾ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ ਆਪਣੇ ਜਨ ਕਹੋ ਸਾਧ ਸਾਧ ਸਮਾਰੇ ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਿਲਹਾਰਣੈ ਜਲ ਥਲ ਮਈਲ ਸੋਇ ਅਸ਼ਪਦੀ ਕਰਨ ਕਰਾਵਣ ਕਰਨਾ ਜੋ ਤਿਸ ਭਾਵੈ ਸੋਈ ਹੋ ਖਿਰ ਮੈਂ ਥਾਪ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮੈ ਰਹਿ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤ ਉਦਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਵਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕੁਛ ਲਏ ਜੋ ਤਿਸ ਭਾਵੈ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੈ ਜੇ ਜਾਣ ਤੇ ਆਪਣਾ ਆਪ ਬਚੈ ਭਰਮੇ ਪੂਲਾਂ ਦਾ ਦਿਸਤਾਵੈ ਨਿਮਕਵਾਏ ਚਾਰ ਕੁੰਠ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤ ਕਾਲ ਦਾ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਕਰਾਂ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ

ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰੋ ਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਨਤ ਕੁਮਾਪਤ ਹੋਤ ਉਧਾਰ ਆਪ ਤਰਾ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਬਾਜੈ ਸੁਣ ਸੁਣ ਅੰਤ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸ਼ਰਨ ਯੋਗ ਸੁਨ ਸ਼ਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬਹਿਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਬਸੈ ਸੋਹਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਮਲ ਹੋਏ ਸਭ ਤੇ ਉੱਚ ਪਾਏ ਸਥਾਨ ਬੋਰ ਨਾ ਹੋਵੇ ਆਪਣ ਜਾਨ ਹਰ ਤਨ ਖਾਟ ਤਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖਾਮ ਖੇਮ ਸ਼ਾਂਤ ਰਿਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਾਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮ ਦ੍ਰਿਸ਼ਟੀ ਏਕ ਦ੍ਰਿਸ਼ਟੇਤਾ ਇਹ ਫਲ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਮਨ ਨੂੰ ਯਾਦ ਕਰਵਾਉਣ ਲੱਗਾ, ਆਮ ਜਸਟ ਟਰਾਇੰਗ ਟੂ ਰਿਮਾਇੰਡ ਮਾਈਸੈਲਫ। ਟੂਡੇ ਵੀ ਆਰ ਹੇਅਰ ਟੂ ਡੂ ਅਰਦਾਸ ਫੋਰ ਅਵਰ ਬਿਲਵਡ ਡੋਟ ਅੰਮ੍ਰਿਤ ਕੌਰ। ਅੰਮ੍ਰਿਤ ਕੌਰ ਜੀ, ਜਿੰਨੇ ਸਿੰਘ ਇੱਥੇ ਦੇਖ ਰਹੇ ਹਾਂ, ਤੁਸੀਂ ਸਾਰੇ ਤੁਹਾਡੇ ਲਈ ਅਰਦਾਸ ਕਰਨ ਆਏ। ਟੂਡੇ ਇਜ਼ ਅ ਯੂਅਰ ਸਪੈਸ਼ਲ ਡੇ, ਯੂ ਟਰਨ ਆਫ 18, ਐਂਡ ਇਹਨੂੰ ਗੁਰੂ ਨਾਨਕ ਜੀ ਨੇ ਪਹਿਰਿਆਂ ਦੀ ਬਾਣੀ ਦੇ ਵਿੱਚ ਸੈਕਿੰਡ ਸਟੇਜ ਰੱਖੀ। ਕਹਿੰਦੇ ਕਿ ਲਾਈਫ ਹੁਣ ਸੈਕਿੰਡ ਸਟੇਜ ਦੇ ਵਿੱਚ ਸ਼ੁਰੂ ਹੋ ਗਈ, ਪਰ ਇਹਦੇ ਵਿੱਚ ਇੱਕ ਡੈਫੀਸ਼ੈਂਸੀ ਆ। ਕਹਿੰਦੇ ਲਾਈਫ ਦੇ ਵਿੱਚ ਬੁਰਾ ਭਲਾ ਨਾ ਪਛਾਣੀ, ਬਣ ਜਾ ਰਿਹਾ ਮਿੱਤਰਾ ਮਨ ਮੱਤਾ ਅਹਮੇਵ। ਇਸ ਸਟੇਜ ਦੇ ਵਿੱਚ ਜਾ ਕੇ ਬੰਦਾ ਈਗੋਇਸਟਿਕ ਹੋ ਜਾਂਦਾ। ਅਤੇ ਗੁਰੂ ਨਾਨਕ ਜੀ ਕਹਿੰਦੇ ਕਿ ਜਿਹੜੇ ਸਿਆਣੇ ਬੰਦੇ ਆ ਨਾ, ਜਿੱਦਾਂ ਬਾਬਾ ਬੀਬੀ ਆ, ਮੰਮੀ ਡੈਡੀ ਆ, ਇਹਨਾਂ ਦੀ ਔਲਵੇਜ਼ ਐਡਵਾਈਸ ਲੈਣੀ ਆ। ਦਿਸ ਇਜ਼ ਨੋਟ ਮਾਈ ਵਰਡਿੰਗ, ਦਿਸ ਇਜ਼ ਗੁਰੂ ਗ੍ਰੰਥ ਸਾਹਿਬ ਜੀ ਵਰਡਿੰਗ। ਕਹਿੰਦੇ ਇਸ ਏਜ 'ਚ ਆ ਕੇ ਬੰਦੇ ਨੂੰ ਇੱਦਾਂ ਲੱਗਣਾ ਸ਼ੁਰੂ ਹੋ ਜਾਂਦਾ, ਆਈ ਨੋ ਐਵਰੀਥਿੰਗ ਐਂਡ ਆਈ ਐਮ ਅ ਵਾਈਜ਼ਰ ਦੈਨ ਅਦਰ, ਐਂਡ ਦਿਸ ਇਜ਼ ਵੈਰੀ ਡੇਂਜਰਸ ਫੋਰ ਅ ਫਿਊਚਰ, ਐਂਡ ਦੈਟਸ ਵਾਈ ਵੀ ਆਰ ਗੋਇੰਗ ਟੂ ਆਸਕ ਗੁਰੂ ਗ੍ਰੰਥ ਸਾਹਿਬ ਜੀ ਸਮਥਿੰਗ ਫੋਰ ਯੂ। ਸ਼ਬਦ ਆ ਨਿਰਗੁਣਿਆਰੇ, ਗੁਣ ਨਹੀਂ ਕੋਈ।

ਹੀ ਤੁਮ ਦਾਨ ਦਿਓ ਮਿਹਰਬਾਨਾ। ਵਾਹਿਗੁਰੂ ਜੀ ਇਜ਼ ਅ ਗ੍ਰੇਟ ਗਿਵਰ। ਦੇ ਗਿਵ ਅਸ ਅ ਬਿਊਟੀਫੁਲ ਬਾਡੀ, ਸੋਲ, ਬਰੀਦਿੰਗ ਪਾਵਰ, ਅੱਖਾਂ ਕਿੰਨੀਆਂ ਵਧੀਆ ਦਿੱਤੀਆਂ ਮਹਾਰਾਜ ਨੇ, ਸਾਰੇ ਦਾਨ ਦੈਟ ਇਜ਼ ਬਿਲੋਂਗ ਟੂ ਗੁਰੂ ਗ੍ਰੰਥ ਸਾਹਿਬ ਜੀ, ਐਂਡ ਦੈਟਸ ਵਾਈ ਯੂ ਨੀਡ ਟੂ ਥੈਂਕ ਯੂ ਟੂਡੇ ਗੁਰੂ ਗ੍ਰੰਥ ਸਾਹਿਬ ਜੀ। ਓ ਯੂ ਗਿਵ ਮੀ ਦਿਸ ਲਵਲੀ ਫੈਮਿਲੀ, ਮੈਨੂੰ ਮੰਮੀ ਡੈਡੀ ਦਿੱਤੇ ਵਾਹਿਗੁਰੂ ਜੀ। ਓ ਮੈਨੂੰ ਤੁਸੀਂ ਇੰਨਾ ਸੋਹਣਾ ਸਰੀਰ ਦਿੱਤਾ ਵਾਹਿਗੁਰੂ, 18 ਈਅਰ ਦੀ ਹੋ ਗਈ ਵਾਹਿਗੁਰੂ, ਆਈ ਨੀਡ ਅ ਗਿਫਟ ਫਰੋਮ ਯੂ। ਸੋ ਗਿਫਟ ਕਿਹੜਾ ਆ? ਨਿਰਗੁਣੇ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਵਾਹਿਗੁਰੂ ਜੀ ਆਮ ਨੋਟ ਈਗੋਇਸਟਿਕ, ਆਮ ਵਰਥਲੈਸ, ਮੈਨੂੰ ਕੁਛ ਨਹੀਂ ਆਉਂਦਾ। ਕਿਉਂਕਿ ਜਦੋਂ ਨਾ ਆਪਾਂ ਕਿਸੇ ਕੋਈ ਮਨੀ ਮੰਗਣੀ ਹੋਵੇ ਡੈਡੀ ਕੋਲੋਂ, ਤਾਂ ਉਹਨੂੰ ਇਹ ਨਹੀਂ ਦੱਸੀਦਾ ਮੇਰੀ ਪੋਕਟ ਮਨੀ 'ਚ ਕਿੰਨੀ ਆ, ਉਹਨੂੰ ਕਹਿੰਦਾ ਨੀਡ ਮਨੀ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ, ਓਲ ਵਰਚੂਜ ਆਰ ਬਿਲੋਂਗ ਟੂ ਯੂ ਵਾਹਿਗੁਰੂ ਜੀ, ਸਾਰਾ ਕੁਛ ਤੁਹਾਡੇ ਤੋਂ, ਤੁਸੀਂ ਮੈਨੂੰ ਦਾਨ ਦਿਓ। ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ। ਵਾਹਿਗੁਰੂ ਜੀ ਯੂ ਕ੍ਰੀਏਟ ਦਿਸ ਓਲ ਕ੍ਰੀਏਸ਼ਨ ਵਾਹਿਗੁਰੂ, ਉਹਨਾਂ ਨੂੰ ਸਾਹ ਦਿੱਤੇ, ਉਹਨਾਂ ਨੂੰ ਲਾਈਫ ਦੇ ਰਹੇ ਹਾਂ ਅਤੇ ਉਹਨਾਂ ਨੂੰ ਫੀਡ ਵੀ ਦੇ ਰਹੇ ਹਾਂ। ਵਾਹਿਗੁਰੂ ਜੀ ਤੁਸੀਂ ਸਾਰਿਆਂ ਨੂੰ ਸੰਭਾਲਦੇ ਹਾਂ, ਆਇਆ ਮੈਂ ਤੁਹਾਡੀ ਬੱਚੀ ਹਾਂ ਵਾਹਿਗੁਰੂ ਜੀ, ਮੈਨੂੰ ਵੀ ਇੱਕ ਦਾਨ ਚਾਹੀਦਾ। ਉਹ ਦਾਨ ਹੈਗਾ ਵਾਹਿਗੁਰੂ ਦਾਨਾ ਸਿਰਦਾਨ ਨਾਮ ਦਾਨ। ਆਈ ਡੋਂਟ ਨੋ ਐਵਰੀ ਯੂ ਡੂਇੰਗ ਯੂਅਰ ਜਪਜੀ ਸਾਹਿਬ ਔਰ ਨੋਟ, ਬਟ ਇਫ ਨੋਟ ਸਟਾਰਟ ਜਪਜੀ ਸਾਹਿਬ ਪਾਠ ਵਾਇਲ ਯੂ ਆਰ ਡੂਇੰਗ ਸਟਾਰਟ ਯੂਅਰ ਡੇ। ਜਪਜੀ ਸਾਹਿਬ ਜੀ ਦੇ ਪਾਠ 'ਚ ਬਹੁਤ ਐਨਰਜੀ ਆ, ਬਿਕੋਜ਼ ਹੁਣ ਤੁਸੀਂ ਯੂਨੀ ਜਾਣਾ ਆ, ਹੁਣ ਤੁਹਾਡੀਆਂ ਰਿਸਪੋਂਸੀਬਿਲਿਟੀਜ਼ ਵੱਧ ਜਾਣੀਆਂ। ਹੁਣ ਮੰਮੀ ਨੇ ਵੀ ਕਹਿਣਾ ਬਾਰ ਬਾਰ ਤੂੰ ਨਿਆਣੀ ਥੋੜ੍ਹੀ ਰਹਿ ਗਈ ਆ, ਤੂੰ ਆਪਣਾ ਆਪ ਕਰ। ਇਹਦੇ 'ਚ ਬਹੁਤ ਐਨਰਜੀ ਲੱਗਦੀ ਆ, ਉਹ ਐਨਰਜੀ ਕਿੱਥੋਂ ਆਉਣੀ ਆ? ਉਹ ਐਨਰਜੀ ਜਪਜੀ ਸਾਹਿਬ ਜੀ ਦੇ ਪਾਠ ਤੋਂ ਆਉਣੀ ਆ। ਆਈ ਹੋਪ ਯੂ ਕੈਨ ਰੀਡ ਜਪਜੀ ਸਾਹਿਬ ਇਨ ਅ ਗੁਰਮੁਖੀ, ਇਫ ਨੋਟ ਵੀ ਗੋਟ ਗੁਟਕਾ ਸਾਹਿਬ ਇਨ ਇੰਗਲਿਸ਼ ਟ੍ਰਾਂਸਲੇਸ਼ਨ ਵਾਂਗ। ਸੋ ਸਟਾਰਟ ਵਿਦ ਦੈਟ, ਕਾਰ ਦੇ ਵਿੱਚ ਪਲੇਅ ਕਰ ਲਿਆ ਜਾਂਦੇ ਜਾਂਦੇ ਜਪਜੀ ਸਾਹਿਬ ਦਾ ਪਾਠ, ਇੱਥੋਂ ਬਹੁਤ ਐਨਰਜੀ ਮਿਲਦੀ ਹੈ ਪੁੱਤ। ਇਫ ਯੂ ਕੈਨ ਫੁੱਲ ਨਿਤਨੇਮ ਦੈਟ ਇਜ਼ ਵੈਰੀ ਗੁੱਡ, ਬਟ ਐਟਲੀਸਟ ਮਿਨੀਮਮ ਜਪਜੀ ਸਾਹਿਬ ਜੀ ਦੇ ਪਾਠ ਤੋਂ ਤਾਂ ਸ਼ੁਰੂ ਕਰਨਾ ਪੈਣਾ। ਹੁਣ ਤੁਸੀਂ 18 ਆ, ਯੂ ਆਰ ਰਿਸਪੋਂਸੀਬਲ ਫੋਰ ਦੈਟ ਯੂਅਰ ਪਾਠ, ਅਤੇ ਇਸ ਪਾਠ ਨੇ ਤੁਹਾਨੂੰ ਐਨਰਜੀ ਦੇਣੀ ਆ। ਕਿਉਂਕਿ ਉਹ ਜਿਹੜਾ ਫਸਟਰੇਸ਼ਨ ਵਾਲੀ ਲਾਈਫ ਹੁੰਦੀ ਹੈ ਨਾ, ਕਿ ਬੰਦੇ ਨੂੰ ਲੱਗ ਪਤਾ ਨਹੀਂ ਸਮਝ ਹੁੰਦਾ ਮੈਨੂੰ ਖਿੱਚ ਕਿਉਂ ਆਉਂਦੀ ਆ, ਇੱਥੋਂ ਪਾਠ ਰਿਲੀਵ ਕਰਦਾ, ਇਹ ਐਡੀ ਐਨਰਜੀ ਆ। ਸੋ ਵੀ ਆਰ ਟਰਾਇੰਗ ਟੂ ਡੂ ਅਰਦਾਸ, ਸ਼ਬਦ ਸਕਰੀਨ 'ਤੇ ਆ ਜਾਣਾ। ਆਮ ਨੋਟ ਗੋਇੰਗ ਟੂ ਇਨ ਅ ਡੀਪ, ਬਿਕੋਜ਼ ਹੋਰ ਸਿੰਘਾਂ ਨੇ ਵੀ ਕੀਰਤਨ ਕਰਨਾ। ਸੋ ਆਪਾਂ ਮਿਲ ਕੇ ਇਹ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ, ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ। ਵਾਹਿਗੁਰੂ ਐਵਰੀਥਿੰਗ ਇਜ਼ ਬਿਲੋਂਗ ਟੂ ਯੂ, ਤੁਸੀਂ ਮਾਤਾ ਪਿਤਾ ਆ, ਸਾਨੂੰ ਦਾਨ ਦਿਓ। ਸੰਗਤ ਨੂੰ ਬੇਨਤੀ ਜੀ, ਆਪ ਜੀ ਨੇ ਬੱਚੀ ਲਈ ਅਰਦਾਸ ਕਰਨੀ, ਆਪ ਜੀ ਨੂੰ ਤਾਂ ਪਰਿਵਾਰ ਵੱਲੋਂ ਸੱਦਾ ਆਇਆ, ਅਤੇ ਜਦੋਂ ਨੋਰਮਲੀ ਅਸੀਂ ਕੀਰਤਨ ਸ਼ੁਰੂ ਕਰਦੇ ਆਪ ਜੀ ਪੈਸੇ ਰੱਖਣ ਆ ਜਾਂਦੇ ਹਾਂ, ਅਤੇ ਫਿਰ ਉਹ ਅਰਦਾਸ ਦੇ ਵਿੱਚ ਨਾ ਥੋੜ੍ਹੀ ਜਿਹੀ ਹਲਚਲ ਹੋ ਜਾਂਦੀ ਆ। ਜਦੋਂ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ ਨਾ, ਉਦੋਂ ਆਪ ਜੀ ਨੇ ਸਟੇਜ 'ਤੇ ਪੈਸੇ ਰੱਖ ਦੇਣੇ, ਪਰ ਸ਼ਬਦ ਦੇ ਚੱਲਦੇ ਗੁਰੇਜ ਕਰਿਓ ਜੀ।

Amrit Kaur Ji, Shabad was on screen. I hope you understand the Shabad. It's not very hard language. The last line was, Tum Nidhan, Vaheguru Ji, you are the treasure of virtues. Atal Sultan. The jede normal emperor hunde aa, king hunde, change hunde rehnde aa. Vaheguru Ji, tusi kadi change nahi hone. Eh word muk vi gaya, Vaheguru Ji, you are still be a king. Jee jant sab jaacha hai. All the creatures, they're begging from you, Vaheguru Ji. And this is my humble request, Vaheguru. Kaho Nanak, hum ehe hawala. This is my ardas, this is my state. Raakh santan ke paacha, Vaheguru. Give me those path, jida santan wala path huye. Menu apni sangat de vich rakhiyo. Amrit Kaur, there is no individual life in a Sikhi. Sometime, bache kehne lag pende, this is my own life. ਮੈਂ ਆਪਣੇ ਡਿਸੀਜਨ ਆਪ ਲੈਣੇ ਆ ਅੱਜ ਜਿੰਨੇ ਇੱਥੇ ਸਾਰੀ ਸੰਗਤ ਬੈਠੀ ਤੁਹਾਡੀ ਫੈਮਿਲੀ ਆ ਐਂਡ ਦੇ ਹੈਵ ਰਾਈਟ ਟੂ ਟੇਕ ਡਿਸੀਜਨ ਫੋਰ ਯੂ ਕਿਉਂਕਿ ਇਹ ਸਾਰੇ ਇੰਟਰਕਨੈਕਟਡ ਆ ਜੇ ਕੋਈ ਇੱਕ ਬੰਦਾ ਗਲਤੀ ਕਰਦਾ ਸਾਰੇ ਪੇਨ ਹੁੰਦੇ ਆ ਇਹ ਸਾਡੀ ਸਿੱਖੀ ਦਾ ਕਲਚਰ ਆ ਇਹ ਸਾਡੀ ਫੈਮਿਲੀ ਆ ਮੰਮੀ ਡੈਡੀ ਬਾਬਾ ਬੀਬੀ ਇਹ ਸਾਰੇ ਇੰਟਰਕਨੈਕਟਡ ਆ ਤੁਹਾਡੇ ਨਾਲ ਪੁੱਤ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਇੱਕ ਵਾਰੀ ਪਹਿਲਾਂ ਗੁਰੂ ਸਾਹਿਬ ਜੀ ਨੂੰ ਯਾਦ ਕਰਨਾ ਵਾਹਿਗੁਰੂ ਜੀ ਕੀ ਮੈਂ ਕਰ ਸਕਦੀ ਹਾਂ ਐਂਡ ਜਿਹੜਾ ਅੰਦਰ ਬੈਠੇ ਨਾ ਵਾਹਿਗੁਰੂ ਜੀ ਉਹਨਾਂ ਨੇ ਤੁਹਾਨੂੰ ਪਹਿਲੀ ਵਾਰੀ ਚ ਦੱਸ ਦੇਣਾ ਨਹੀਂ ਪੁੱਤੇ ਸਿੱਖ ਨਹੀਂ ਕਰਦੇ ਹੁੰਦੇ ਬਸ ਲਿਸਨ ਟੂ ਯੂਰ ਇਨਰ ਵੋਇਸ ਲਿਸਨ ਟੂ ਜਪਜੀ ਸਾਹਿਬ ਜੀ ਵੋਇਸ ਲਿਸਨ ਟੂ ਗੁਰੂ ਗ੍ਰੰਥ ਸਾਹਿਬ ਜੀ ਵੋਇਸ ਐਂਡ ਸੈਕਿੰਡ ਵੋਇਸ ਇਜ਼ ਮੋਮ ਡੈਡ ਜੇ ਨਹੀਂ ਗੱਲ ਬਣੀ ਬਾਬਾ ਬੀਬੀ ਨੂੰ ਮੰਮੀ ਡੈਡੀ ਨੂੰ ਪੁੱਛਣਾ ਬਿਕੋਜ਼ ਉਹਨਾਂ ਨੇ ਲਾਈਫ ਦੇਖੀ ਆ ਹੈ ਨਾ ਆਪਾਂ ਨੂੰ ਲੱਗਦਾ ਹੁੰਦਾ ਵੀ ਉਹ ਸਾਡਾ ਤਾਂ ਏਰਾ ਉਹਨਾਂ ਦਾ ਏਰਾ ਦਾ ਫਰਕ ਪੈ ਗਿਆ ਬਟ ਨੋ ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਏਰਾ ਦਿਸ ਇਜ਼ ਅ ਐਕਸਪੀਰੀਅੰਸ ਜਿਹੜਾ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਪੁੱਤ ਜੇ ਤੂੰ ਇੱਦਾਂ ਕਰੂੰਗੀ ਇੱਦਾਂ ਹੋਊਗਾ ਇੱਦਾਂ ਕਰੂੰਗੀ ਤਾਂ ਇੱਦਾਂ ਹੋਊਗਾ ਸੋ ਦੈਟ ਵਾਜ਼ ਦਾ ਦਾਨ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਮੰਗਿਆ ਵਾਹਿਗੁਰੂ ਜੀ ਮੈਨੂੰ ਵਿਜ਼ਡਮ ਦਾ ਦਾਨ ਦਿਓ ਬਿਕੋਜ਼ ਮੇਰੇ ਕੋਲ ਵਿਜ਼ਡਮ ਨਹੀਂ ਆ ਵਾਹਿਗੁਰੂ ਜੀ ਮੈਨੂੰ ਲੋਕ ਕਹਿੰਦੇ ਆ ਮੈਂ ਸਿਆਣਾ ਹੋ ਗਿਆ ਪਰ ਮੈਂ ਸਿਆਣਾ ਨਹੀਂ ਵਾਹਿਗੁਰੂ ਜੀ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਐਂਡ ਦੈਟ ਦਾਨ ਇਜ਼ ਓਨਲੀ ਵਾਹਿਗੁਰੂ ਜੀ ਐਟ ਯੂਅਰ ਸ਼ੋਪ ਮੈਂ ਕਿੱਥੋਂ ਜਾ ਕੇ ਪੈਸੇ ਦੇ ਕੇ ਦਾਨ ਨਹੀਂ ਲੈ ਸਕਦਾ ਕਿ ਮੈਨੂੰ ਵਿਜ਼ਡਮ ਦੇ ਦਿਉ ਕੋਈ ਸ਼ੋਪ ਹੈ ਹੀ ਨਹੀਂ ਇੱਦਾਂ ਦੀ ਜਿੱਥੇ ਜਾ ਕੇ ਪੈਸੇ ਦੇਈਏ ਤਾਂ ਉਹਨਾਂ ਨੂੰ ਕਹੀਏ ਮੈਨੂੰ ਵਿਜ਼ਡਮ ਦੇ ਦਿਉ ਉਹ ਕਹਿੰਦੇ ਨਹੀਂ ਨਹੀਂ ਇਹ ਤਾਂ ਆਪ ਹੀ ਆਉਂਦੀ ਹੁੰਦੀ ਆ ਇਹ ਤਾਂ ਵਾਹਿਗੁਰੂ ਜੀ ਦੀ ਇਹ ਤਾਂ ਵਾਹਿਗੁਰੂ ਜੀ ਦੀ ਦੇਣ ਹੈ ਤਾਂ ਬਲੈਸਿੰਗ ਦਾ ਬਸ ਵੀ ਆਪਾਂ ਬਲੈਸਿੰਗ ਹੀ ਤਾਂ ਮੰਗ ਰਹੇ ਸੀ ਤੁਸੀਂ ਬਲੈਸਿੰਗ ਮੰਗੀ ਹੁਣ ਅਗਲੇ ਸ਼ਬਦ 'ਚ ਗੁਰੂ ਸਾਹਿਬ ਜੀ ਆਪ ਜੀ ਨੂੰ ਬਲੈਸਿੰਗ ਦੇ ਰਹੇ ਆ ਯੂ ਵਿਲ ਸੀ ਇਨ ਦਾ ਸ਼ਬਦ

ਸਿਮਰਤ ਕੌਰ ਜੀ, ਪੰਜਵੇਂ ਗੁਰੂ ਜੀ ਤੁਹਾਨੂੰ ਬਲੈਸਿੰਗ ਦੇ ਰਿਹਾ, ਪੁੱਤ ਜਿੰਦੀ ਰਹਿ, ਜਿੱਦਾਂ ਬਾਬਾ ਬੀਬੀ ਦੇ ਪੈਰੀ ਹੱਥ ਲਾਏ ਉਹ ਕਹਿੰਦੇ ਹੁੰਦੇ ਨਾ ਜਿੰਦੇ ਰਹੋ, ਇੱਦਾਂ ਆਪਾਂ ਗੁਰੂ ਜੀ ਅੱਗੇ ਬੇਨਤੀ ਕੀਤੀ ਅਤੇ ਗੁਰੂ ਜੀ ਕਹਿੰਦੇ ਜਿੰਦੇ ਰਹਿ, ਲਿਵ ਫੋਰ ਐਵਰ। ਪਰ ਨਾਲ ਇੱਕ ਦਵਾਈ ਦਿੱਤੀ, ਕਹਿੰਦੇ ਰਾਮ ਰਸਾਇਣ। ਰਸਾਇਣ ਮੀਨ ਦ ਮੈਡੀਸਨ, ਰਾਮ ਰਸਾਇਣ ਮੀਨ ਰਸ ਦੇਣ ਵਾਲੀ ਦਵਾਈ, ਜਿਹਦੇ ਨਾਲ ਇਨਰ ਸੈਟਿਸਫੈਕਸ਼ਨ ਆਉਂਦੀ ਆ, ਜਿਹਦੇ ਨਾਲ ਬੰਦੇ ਨੂੰ ਇਹ ਸਮਝ ਪੈਂਦੀ ਆ ਕਿ ਮੈਂ ਵਟ ਇਜ਼ ਦ ਪਰਪਜ਼ ਆਫ ਲਾਈਫ। ਰਾਮ ਰਸਾਇਣ ਨਿਤ ਉੱਠ ਪੀਵੋ, ਤੂੰ ਨਿਤ ਉੱਠ ਕੇ ਰੋਜ਼ ਸਵੇਰੇ ਉੱਠ ਕੇ ਕੀ ਕਰਨਾ, ਜੁਮਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹਰ ਹਰ ਹਰ ਰਸਨਾ ਕਹੋ, ਰਸਨਾ ਦੇ ਨਾਲ ਜੀਵਨਾ ਵਾਹਿਗੁਰੂ ਵਾਹਿਗੁਰੂ ਬੋਲਣਾ। ਅਤੇ ਵਾਹਿਗੁਰੂ ਜੀ ਕਹਿੰਦੇ ਇਹ ਮੇਰੀ ਤੈਨੂੰ ਬਹੁਤ ਬਲੈਸਿੰਗ ਆ। ਹੁਣ ਵਾਹਿਗੁਰੂ ਜੀ ਨੇ ਤਾਂ ਬਲੈਸਿੰਗ ਦੇ ਦਿੱਤੀਆਂ, ਹੁਣ ਦੈਟ ਇਜ਼ ਯੂਅਰ ਪਰਪਸ ਆਫ ਲਾਈਫ ਨਾਓ। ਅਰਲੀ ਮੋਰਨਿੰਗ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ, ਇਹ ਆਪਾਂ ਜ਼ਿੰਦਗੀ 'ਚ ਸ਼ੁਰੂ ਕਰਨਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਜਦੋਂ ਵੀ ਆਪਾਂ ਪ੍ਰੋਗਰਾਮ ਕਰਦੇ ਹਾਂ ਨਾ, ਇਹ ਪ੍ਰੋਗਰਾਮ ਦੇ ਵਿੱਚ ਜਦੋਂ ਸੰਗਤ ਨੂੰ ਸੱਦਦੇ ਹਾਂ, ਫਿਰ ਸੰਗਤ ਦੇ ਵਿੱਚ ਇਹ ਸਾਰੇ ਗੁਰਮੁਖ ਪਿਆਰੇ ਆ ਕੇ ਸਾਡੇ ਲਈ ਅਰਦਾਸ ਕਰਦੇ ਆ, ਅਤੇ ਜਿਹੜੀ ਅਰਦਾਸ ਹੁੰਦੀ ਆ ਇਹ ਸਾਨੂੰ ਹੈਲਪ ਕਰਦੀ ਆ। ਸਾਨੂੰ ਪਤਾ ਨਹੀਂ ਲੱਗਦਾ ਗੁੱਡ ਵਾਈਬਸ ਨੈਗੇਟਿਵ ਐਨਰਜੀ ਨੂੰ ਕਦੋਂ ਫਿਨਿਸ਼ ਕਰ ਦਿੰਦੀ ਆ, ਗੁੱਡ ਐਨਰਜੀ ਨੈਗੇਟਿਵ ਐਨਰਜੀ ਨੂੰ ਕਦੋਂ ਵੈਨਿਸ਼ ਕਰ ਦਿੰਦੀ ਆ, ਵੀ ਡੋਂਟ ਨੋ, ਦੈਟ ਇਜ਼ ਓਨਲੀ ਗੁਰੂ ਜੀਜ਼ ਨੋਸ। ਆਪਾਂ ਇਹ ਗੁੱਡ ਐਨਰਜੀ ਲੈਣ ਲਈ, ਅਰਦਾਸ ਲੈਣ ਲਈ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਆ। ਵਾਹਿਗੁਰੂ ਜੀ ਉਹ ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਇਹ ਦਾਨ ਦਿਓ, ਅਸੀਂ ਨਿਰਗੁਣਿਆਰੇ ਹਾਂ। ਵਾਹਿਗੁਰੂ ਜੀ ਉਹ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ। ਪਾਤਸ਼ਾਹ ਜੀ ਸਾਨੂੰ ਨਹੀਂ ਪਤਾ ਵਟ ਇਜ਼ ਅ ਗੁੱਡ ਫੋਰ ਮੀ, ਵਟ ਇਜ਼ ਅ ਬੈਡ ਫੋਰ ਮੀ, ਵਾਹਿਗੁਰੂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵਟ ਇਜ਼ ਅ ਗੁੱਡ ਫੋਰ ਅਸ। ਸੋ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਸਚਿਨ ਸਿੰਘ 22 ਸਾਲ ਦਾ ਹੋਇਆ, ਤੁਸੀਂ 18 ਦੇ ਹੋਏ ਆ। ਸਾਨੂੰ ਯਕੀਨ ਨਹੀਂ ਆਉਂਦਾ ਵੀ ਆਰ ਗੈਟਿੰਗ ਓਲਡ, ਕਿ ਤੁਸੀਂ ਵੱਡੇ ਹੋਈ ਜਾਂਦੇ ਹੋ ਤਾਂ ਅਸੀਂ ਵੀ ਤਾਂ ਓਲਡ ਹੋਣਾ ਨਾ। ਪਰ ਗੁਰੂ ਸਾਹਿਬ ਜੀ ਕਿਰਪਾ ਕਰਨ, ਵੀ ਓਲ ਪੁੱਤ ਤੁਹਾਡਿਆਂ 'ਤੇ ਸਾਨੂੰ ਪ੍ਰਾਊਡ ਆ, ਹੈ ਨਾ। ਇਹ ਜਿਹੜਾ ਪ੍ਰਾਈਡ ਆ ਇਹ ਅਸੀਂ ਨਾਲ ਲੈ ਕੇ ਚੱਲਦੇ ਹਾਂ ਕਿ ਸਾਡੇ ਬੱਚੇ ਗੁਰਸਿੱਖੀ 'ਚ ਰਹਿਣ, ਅਤੇ ਜਦੋਂ ਤੁਸੀਂ ਪ੍ਰਾਈਡ ਵਾਲੇ ਕੰਮ ਕਰੋਗੇ, ਗੁਰੂ ਸਾਹਿਬ ਜੀ ਵੀ ਆਪਣੇ ਪੁੱਤਰਾਂ 'ਤੇ ਇੱਦਾਂ ਹੀ ਪ੍ਰਾਈਡ ਕਰਦੇ ਆ ਕਿ ਮੇਰੇ ਪੁੱਤਰ ਜਿਹੜੇ ਆ ਉਹ ਕੰਮ ਕਰਦੇ ਆ ਜੋ ਗੁਰੂ ਜੀ ਕਹਿ ਰਹੇ ਆ। ਭਾਈ ਸਾਹਿਬ ਜੀ ਨੇ ਕੀਰਤਨ ਕਰਨਾ, ਫਿਰ ਉਸ ਤੋਂ ਬਾਅਦ ਸਮਾਪਤੀ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕਿ ਪ੍ਰਭਿਆ ਗਏ ਅਰਦਾਸ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ ਸਭ ਥਾਈਂ ਹੋਈ ਜੀ ਸਹਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਈ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤ ਪਾ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਕੋਮਲ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਅਰਜੋਈ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਪਰਮਾਨੰਦ ਸਿੰਘ ਅਟਵਾਲ ਸਵਰਗਵਾਸੀ ਬੀਬੀ ਸੁਰਿੰਦਰ ਕੌਰ ਅਟਵਾਲ ਦੀ ਪੋਤਰੀ ਅਤੇ ਸਰਦਾਰ ਪਿਆਰਾ ਸਿੰਘ ਜੀ ਗਿੱਲ ਬੀਬੀ ਬਖਸ਼ਿੰਦਰ ਕੌਰ ਜੀ ਗਿੱਲ ਉਹਨਾਂ ਦੀ ਦੋਹਤੀ ਅਤੇ ਭਾਈ ਗੁਰਪਾਲ ਸਿੰਘ ਜੀ ਅਤੇ ਬੀਬੀ ਜਤਿੰਦਰ ਕੌਰ ਸੱਚੇ ਪਾਤਸ਼ਾਹ ਤਿੰਨਾਂ ਦੀ ਸਪੁੱਤਰੀ ਬੱਚੀ ਅੰਮ੍ਰਿਤ ਕੌਰ ਅਟਵਾਲ ਦੇ 18ਵੇਂ ਜਨਮ ਦਿਨ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅਤੇ ਸਚਨ ਦੇ ਇੰਦਰ ਦੀ ਵੀਰ ਸਿੰਘ ਦੇ ਸੱਚੇ ਪਾਤਸ਼ਾਹ ਉਹਨਾਂ ਦੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਪਰਿਵਾਰ

ਲੰਗਰਾਂ ਵਾਸਤੇ ਮਾਇਆ ਅਰਦਾਸ ਕਰਾਉਂਦੇ ਨੇ, ਰੁਮਾਲਾ ਅਤੇ ਦਰਸ਼ਨੀ ਪੇਟਾ ਇੱਕ ਹੀ ਪਾਉਣ ਮਾਇਆ ਅਰਦਾਸ ਕਰਾਉਂਦੇ ਨੇ। ਚੇ ਪਾਤਸ਼ਾਹ ਜੀਓ ਅਤੇ ਚੇ ਪਾਤਸ਼ਾਹ ਸੇਵਕ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਥਾਂਏ ਪਾਣੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਚੇ ਪਾਤਸ਼ਾਹ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨ ਕਮਲਾਂ ਵਿਖੇ ਲਾਉਣੀਆਂ, ਗੁਰਮਤ ਅਨੁਸਾਰ ਮਨੋਕਾਮਨਾ ਪੂਰਨ ਕਰਨੀਆਂ। ਚੇ ਪਾਤਸ਼ਾਹ ਆਪ ਜੀ ਦੇ ਪਾਠੀ ਸਿੰਘਾਂ ਪਾਸੋਂ, ਕੀਰਤਨੀ ਸਿੰਘਾਂ ਪਾਸੋਂ ਆਪ ਜੀ ਦੀ ਬਾਣੀ ਦਾ ਗਾਇਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੋਂ ਵਾਸਤੇ ਸਮਾਤ ਬਖਸ਼ਿਸ਼ ਕਰਨੀ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਨੀ। ਚੇ ਪਾਤਸ਼ਾਹ ਜੀਓ ਕਿਰਪਾ ਕਰਨੀ, ਚੇ ਪਾਤਸ਼ਾਹ ਜੀ ਆਈਆਂ ਸੰਗਤਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨੀਆਂ। ਚੇ ਪਾਤਸ਼ਾਹ ਰੁਮਾਲੇ ਅੰਗੀਕਾਰ ਕਰਨੇ, ਸੇਵਕਾਂ ਦੀ ਪੱਤ ਲੋਕ ਪ੍ਰਲੋਕ ਵਿਖੇ ਟਕੀ ਰੱਖਣੀ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਦੇਸ਼ਾਂ ਪ੍ਰਦੇਸ਼ਾਂ ਵਿੱਚ ਰੱਖਿਆ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਚੇ ਪਾਤਸ਼ਾਹ ਸੇਵਕ ਪਰਿਵਾਰ ਵੱਲੋਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋ ਆਪ ਜੀ ਦੀਆਂ ਬਖਸ਼ੀਆਂ ਰਸਤਾਂ ਵਿੱਚੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਸਜਾਉਂਦਿਆਂ ਪਾਸੋਂ ਸੂਖਮ ਗਲਤੀ ਮੁਆਫ਼ ਆਪ ਜੀ ਦੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਈ ਦੇਗ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਚੇ ਪਾਤਸ਼ਾਹ ਜੀਓ ਰਹਿੰਦੇ ਕਾਰਜ ਗੁਰਮਤਿ ਅਨੁਸਾਰ ਸੁਹੇਲੇ ਬਣਾਉਣੇ, ਕਿਰਪਾ ਕਰੋ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਅਤੇ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਚੇ ਪਾਤਸ਼ਾਹ ਜੀਓ ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮੇਲਿਆਂ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ।

ਵਾਹਿਗੁਰੂ ਸਾਹਿਬ ਜੀਓ। ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ।

ਬਖਸ਼ੰਦ ਤੂੰ ਹਰੀ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੀ ਚ ਸਵਾਮੀ ਬਖਸ਼ੰਦ ਤੂੰ ਹਰੀ ਵਾਹਿਗੁਰੂ ਜੀ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦਨ ਨਾਮ ਬਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸੋ

समरथ अवथ अपार पूरन जियो तन धन तुम मना मूरख मुग्ध अनाथ चंचल

ਗੁਣ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ ਕਨਕ ਕਾਮਨੀ ਹੈ ਵੁਰ ਗੈਵਰ ਬਹੁ ਵਿਦਾਨ ਦਾ ਤਾਰਾ ਅੰਨ ਵਸਤਰ ਭੂਮ ਬਹੁ ਅਰਪੇ ਨਾ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਸਤਿਗੁਰੂ ਦਾ, ਸੰਗਤਾਂ ਦਾ, ਗੁਰੂ ਘਰ ਦੇ ਸਾਡੇ ਵਜ਼ੀਰ ਸਾਹਿਬਾਨਾਂ ਦਾ, ਰਲ ਮਿਲ ਕੇ ਆਪਾਂ ਸਾਰਿਆਂ ਨੇ ਆਪਣੀ ਧੀ ਰਾਣੀ ਸਪੁੱਤਰੀ ਅੰਮ੍ਰਿਤ ਕੌਰ ਅਟਵਾਲ ਦੇ 18ਵੇਂ ਜਨਮ ਦੀ ਖੁਸ਼ੀ ਦੇ ਵਿੱਚ ਪੂਰਾ ਮਖਾਇਆ ਗਿਆ ਸੀਗਾ। ਬਹੁਤ ਹੀ ਸੋਹਣਾ ਪਰਿਵਾਰ ਨੂੰ ਉਦਮ ਆ। ਪਿਛਲੇ ਹੁਣ 15-20 ਸਾਲਾਂ ਤੋਂ ਇਹ ਬਦਲਿਆ ਨਹੀਂ, ਬਹੁਤੇ ਪਹਿਲਾਂ ਜ਼ਿਆਦਾ ਫੰਕਸ਼ਨ ਹਾਲਾਂ ਹੁਲਾਂ 'ਚ ਕਰਦੇ ਸੀ, ਡੀਜੇ 'ਤੇ ਲਾਉਂਦੇ ਸੀਗੇ। ਜਿਹੜੀਆਂ ਚੀਜ਼ਾਂ ਆਪਾਂ ਨੂੰ ਗੁਰਬਾਣੀ ਰੋਕਦੀ ਆ ਉਹਨਾਂ ਦੀ ਵਰਤੋਂ ਵੀ ਹੁੰਦੀ ਸੀਗੀ। ਰਲ ਮਿਲ ਕੇ ਸੰਗਤਾਂ ਸਾਰਿਆਂ ਨੇ ਯੋਗਦਾਨ ਪਾਇਆ, ਅਤੇ ਉਹ ਤੁਸੀਂ ਜਿਹੜੇ ਗਲਤ ਸਿਸਟਮ ਚੱਲ ਪਿਆ ਸੀ ਉਹਨੂੰ ਬੰਦ ਕੀਤਾ, ਇਹ ਵੀ ਵੱਡੀ ਸਭ ਤੋਂ ਦੀ ਬਖਸ਼ਿਸ਼ ਹੋਈ ਆ। ਨਹੀਂ ਤਾਂ ਅੱਗੇ ਤਾਂ ਸਮਾਜ ਸਾਡਾ ਸਾਰਾ ਇਹਨਾਂ ਨੇ ਹਾਲਾਂ ਨੂੰ ਤੋੜਤਾ ਸੀਗਾ। ਰਲ ਮਿਲ ਕੇ ਸਭ ਦੀ ਇਹ ਬਖਸ਼ਿਸ਼ ਹੋਈ ਤੁਹਾਡੇ ਸਾਰਿਆਂ ਦੇ ਉੱਤੇ। ਮੈਂ ਬੇਨਤੀ ਕਰਦਾ, ਗੁਰਪਾਲ ਸਿੰਘ ਹੁਣਾਂ ਦੇ ਇਹ ਧੀ ਰਾਣੀ ਆ, ਸਾਡੀ ਵੀ ਧੀ ਰਾਣੀ ਆ, ਉਹਨੇ ਫੁੱਫੜ ਜੀ ਆਏ ਆ। ਅੱਜ ਸਰੂਪਾ ਤੁਸੀਂ ਦੇ ਦਿਓ ਜੀ ਸਿੰਘ ਸਾਹਿਬ, ਪੀਟਰਵਾ ਤੋਂ ਆ ਜਾਓ ਜੀ, ਆ ਜਾਓ। ਇਹ ਉਸ ਗੁਰਦੁਆਰਾ ਸੇਵਾਦਾਰ ਵੀ ਆ। ਧੀ ਰਾਣੀ ਨੂੰ ਬੇਨਤੀ ਆ, ਅੰਮ੍ਰਿਤਪਾਲ ਕੌਰ ਨੂੰ, ਅਟਵਾਲ ਨੂੰ ਇੱਕ ਕਿਤਾਬ ਦੇ ਦਿਓ, ਨਾਲ ਲੈ ਕੇ ਆਓ ਉਹਨਾਂ ਨੂੰ। ਦੂਜਾ ਗੁਰਮੇਲ ਸਿੰਘ ਤੁਸੀਂ ਥੋੜ੍ਹਾ ਮੇਰੇ ਲਾਗੇ ਆ ਜਾਓ, ਦੂਜਾ ਸਰੂਪਾ ਤੁਸੀਂ ਦੇਣਾ ਹੈ, ਕੈਟਰਿੰਗ ਦੇਣ ਨੂੰ ਚੇਤਾ, ਪਰ ਪੀਟਰ ਹੋ ਗਿਆ, ਹੋ ਗਿਆ। ਇੱਥੇ ਇੱਥੇ ਖੜ੍ਹਦੇ, ਉੱਥੇ ਉੱਥੇ ਗੁਰਦੁਆਰਾ ਸੇਵਾ ਰਹੇ, ਸੇਵਾਦਾਰ ਰਹੇ ਨਾ। ਧੰਨਵਾਦ ਆ ਕੈਟਰਿੰਗ ਦੇ। ਗੁਰਦੁਆਰਾ ਸਾਹਿਬ ਅਸੀਂ ਇੱਕ ਵਾਰੀ ਗਏ ਵੀ ਸੀਗੇ, ਅਤੇ ਗੁਰਪਾਲ ਸਿੰਘ ਹੁਣ ਪਹਿਲਾਂ ਇਹਨਾਂ ਕੋਲ ਉੱਥੇ ਆਏ ਸੀਗੇ ਕੈਟਰਿੰਗ ਹੀ, ਉੱਥੇ ਇਹ ਪੜ੍ਹਾਈ ਕਰਨ ਦੇ ਲਈ ਆਏ ਸੀਗੇ, ਉੱਥੇ ਇਹ ਯੂਨੀਵਰਸਿਟੀ ਗਏ ਹੈਗੇ ਆ। ਧੰਨਵਾਦ ਆ, ਅਸੀਂ ਵੀ ਇੱਕ ਵਾਰੀ ਗੁਰਦੁਆਰਾ ਸਾਹਿਬ ਗਏ ਸੀਗੇ, ਅਤੇ ਬੜਾ ਇਹਨਾਂ ਨੇ ਸਤਿਕਾਰ ਕੀਤਾ ਸੀ। ਬਹੁਤ ਸ਼ਹਿਰ ਸ਼ੱਕ ਬਹੁਤ ਹੀ ਵਸੋਂ ਨਹੀਂ ਆਪਣੇ, ਪਰ ਸੋਹਣਾ ਹੈ ਉੱਥੇ। ਸਚਨ ਇੰਦਰ ਸਿੰਘ ਨੌਜਵਾਨ, ਆ ਜਾਓ ਜੀ, ਆ ਜਾਓ ਜੀ। ਗੁਰਮੇਲ ਸਿੰਘ ਜੀ ਤੁਸੀਂ ਸੇਵਾ ਕਰਨੀ ਹੈ, ਆ ਜਾ ਆ ਜਾ। ਸਾਡਾ ਪੁਰਾਣਾ ਸਾਥੀ ਆ ਜੀ, 40-45 ਸਾਲ ਤੋਂ, ਇਹ ਡਰਬੀ ਤੋਂ ਚਲਾ ਗਿਆ ਕੁਆਂਟਰੀ ਨੂੰ। ਨਹੀਂ, ਜਿਹੜੀਆਂ ਇਹਦੀਆਂ ਸਵਾਵਾਂ ਹੈਗੀਆਂ ਨਾ, ਉਹ ਕਿਤਾਬ ਵੀ ਨਾਲ ਸੀ, ਇੱਕ ਕਿਤਾਬ ਦੋਨੇ ਦਿੱਤੀਆਂ। ਅੱਛਾ, ਚਲੋ ਕੋਈ ਗੱਲ ਨਹੀਂ। ਬੁਲਈ ਸੋਂ ਨਿਹਾਲ, ਫੋਟੋ ਖਿੱਚ ਲਓ, ਫੋਟੋ ਖਿੱਚਦੇ ਸੀ ਇੱਦਾਂ। ਗੁਰਮੇਲ ਸਾਡੇ ਜੀ, ਸਾਡਾ ਪੁਰਾਣਾ ਸਾਥੀ ਆ, ਰੋਡ ਸਰਵਿਸ ਕੀਤੀ ਲੰਬਾ ਚਾਰ, ਹੁਣ ਕੁਛ ਸਾਲਾਂ ਤੋਂ ਇਹ ਕੁਆਂਟੀ ਮੂਵ ਹੋ ਗਏ ਆ, ਅਤੇ ਵੱਡੀਆਂ ਸਵਾਵਾਂ ਸੀ ਇਹਨਾਂ ਦੀਆਂ। ਜਿੰਨੇ ਇੰਗਲੈਂਡ ਦੇ ਗੁਰਦੁਆਰਿਆਂ ਦੇ ਵਿੱਚ ਨਾਸਤਕ ਸੀਗੇ, ਪੰਥ ਵਿਰੋਧੀ ਸੀਗੇ, 84 ਤੋਂ ਲਾ ਕੇ ਇਹਨਾਂ ਨੇ ਸਵਾਵਾਂ ਨਿਭਾਈਆਂ। ਈਰਥ ਕੈਂਟ ਤੱਕ, ਮੈਂ ਬਾਕੀ ਕਬਲੇ 'ਚ ਆਪ ਹੀ ਸਮੇਂ, ਉੱਥੇ ਤੱਕ ਸਵਾਵਾਂ ਨਿਭਾਈਆਂ ਇਹਨਾਂ ਨੇ। ਸੋਹਣਾ ਇਹ ਖਾੜਕੂ ਸਿੰਘ ਸੀਗੇ, ਬੜਾ ਇਹਨਾਂ ਨੂੰ ਸੰਭਲ ਸੰਭਲ ਕੇ ਫੜ ਫੜ ਕੇ ਰੱਖਣਾ ਪੈਂਦਾ ਹੁੰਦਾ ਸੀ, ਅਤੇ ਬੜੀ ਡਰਬੀ ਦਾ ਵੱਡੀ ਬ੍ਰਾਂਚ ਸੀਗੀ ਫੈਡਰੇਸ਼ਨ ਦੀ ਇੱਥੇ ਦੀ, ਅਤੇ ਇਹਨਾਂ ਨੇ ਕਾਫੀ ਬ੍ਰੈਡਫੋਰਡ ਤੱਕ ਅਤੇ ਈਰਥ ਕੈਂਟ ਤੱਕ ਸਵਾਵਾਂ ਨਿਭਾਈਆਂ। ਈਰਥ ਕੈਂਟ ਤਾਂ ਮੈਨੂੰ ਲੰਮਾ ਵੀ ਮਿਲਿਆ, ਥੋੜ੍ਹਾ ਚਿਰ ਹੋਇਆ, ਉੱਥੇ ਇੱਕ ਬੰਦਾ ਵੀ ਚੜ੍ਹਾਈ ਕਰ ਗਿਆ ਸੀਗਾ, ਅਤੇ ਉਹ ਕਹਿੰਦੇ ਦੇਖੋ ਜੀ ਤੁਹਾਡੇ ਡਰਬੀ ਵਾਲਿਆਂ ਤੱਕ ਸੂਰਿਆ ਸਾਰਾ, ਪਰ ਉਹ ਸਮਾਂ ਹੀ ਕੁਛ ਇੱਦਾਂ ਦਾ ਸੀਗਾ। ਅਤੇ ਨਹੀਂ ਪਹਿਲਾਂ ਉਹਨਾਂ ਨੇ ਵੀ ਬੜੀ ਇੱਥੇ ਨਾਸਤਕਾਂ ਨੇ ਸਮਝ ਲਓ, ਪੰਥ ਵਿਰੋਧੀਆਂ ਦੀਆਂ ਗੁਰਦੁਆਰੇ ਉਹਨਾਂ ਕੋਲ ਸੀ, ਟੂਰਨਾਮੈਂਟਾਂ ਦੇ ਪ੍ਰਬੰਧ ਸਾਰਾ ਉਹਨਾਂ ਕੋਲ ਹੁੰਦਾ ਸੀਗਾ, ਅਤੇ ਉਹ ਤਾਂ ਟੀਚਰਾਂ ਕਰਦੇ ਹੁੰਦੇ ਗਰਾਊਂਡ ਦੇ ਵਿੱਚ, ਮੈਂ ਆਪ ਸੁਣੇ ਆ। ਉਹ ਐਵੇਂ ਕਹਿੰਦੇ ਸਨ ਜੀ ਇਹ ਥੋੜ੍ਹੇ ਜਿਹੇ ਪੱਗਾਂ ਵਾਲੇ ਤੁਰੇ ਫਿਰਦੇ ਆ, ਅਕਾਲੀ ਥੋੜ੍ਹੇ ਹੁੰਦੇ ਸੀਗੇ, ਉਹ ਵੀ ਵੀਕ ਸੀ, ਬਜ਼ੁਰਗ ਸੀਗੇ, ਅਤੇ 84 ਦੀ ਜੇ ਆਪਾਂ ਕਹੀ ਜਾਂਦੇ ਹਾਂ ਵੀ ਨੁਕਸਾਨ ਵੀ ਆਪਣਾ ਹੋਇਆ ਪੰਜਾਬ ਦੇ ਵਿੱਚ, ਪਰ ਬਾਹਰ ਜਵਾ ਸਿੱਖੀ ਦਿਸ ਰਹੀ ਆ ਨਾ, ਇਹ ਉਹਨਾਂ ਸ਼ਹੀਦਾਂ ਦੀਆਂ ਸਮਝ ਲਓ ਬਖਸ਼ਿਸ਼ਾਂ ਹੋਈਆਂ। ਅਤੇ ਡਰਬੀ ਜੀ ਮੇਰੇ ਖਿਆਲ ਉਸ ਵੇਲੇ 150-200 ਨੌਜਵਾਨ ਸਿੰਘ ਸਜਿਆ 84 ਦੇ ਲਾਗੇ ਵੱਡੀਆਂ ਸਭਾਵਾਂ ਆਈਆਂ। ਸਤਿਗੁਰੂ ਸਾਰੇ ਬਖਸ਼ਿਸ਼ ਕਰਨ ਨਿਆਣਿਆਂ ਨੂੰ ਵੀ। ਅੱਜ ਥੋੜ੍ਹਾ ਜਿਹਾ ਦਸਤਾਰ ਦਾ ਇਸ਼ੂ ਆਪਣੇ ਕੱਲ੍ਹ ਨੂੰ ਵੱਡਾ ਰੱਠ ਹੋਣਾ, ਥੋੜ੍ਹਾ 5-7 ਕੁ ਮਿੰਟ ਅਮਰ ਜੀ ਆਉਣ ਲੱਗੇ ਆ। ਮਨਪ੍ਰੀਤ ਸਿੰਘ ਜੀ ਹੋਣੀ ਡਾਕਟਰ ਹੋਣੀ ਬੈਠੇ ਸੀਗੇ, ਉੱਦਾਂ ਇੱਕ ਤਾਂ ਪਰਿਵਾਰ ਨੂੰ ਬੱਚਿਆਂ ਨੂੰ ਵਧਾਈਆਂ ਵੀ ਦੇਣਗੇ ਇਹ ਜਨਮ ਦਿਨ ਦੀਆਂ, ਨਾਲ ਥੋੜ੍ਹੀ ਜਿਹੀ ਗੱਲ ਇਹ ਜੋ ਆਪਣੇ ਵੱਡੀ ਘਟਨਾ ਵਾਪਰ ਗਈ ਆ ਸਾਊਥਹੈਂਪਟਨ ਵਿਖੇ ਨਾ, ਅਤੇ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ। ਤੀਵਨ ਬਹੁਤੇ ਗੁਰਦੁਆਰੇ ਆਪਾਂ ਕੰਡੈਮ ਵੀ ਕੀਤਾ ਵੀ ਨਹੀਂ ਹੋਣਾ ਚਾਹੀਦਾ ਸੀ। ਕੱਲ੍ਹ ਵੀ ਇੱਕ ਮੀਟਿੰਗ 'ਚ 2-3 ਮੀਟਿੰਗ ਕੱਲ੍ਹ ਹਾਜ਼ਰੀ ਭਰਨੀ ਪਈ ਸੀਗੀ, ਇੱਕ 7-8 ਸੀ, ਇੱਕ 8-9-10 ਵਜੇ ਤੱਕ ਸੀਗੀ, ਅਤੇ ਉੱਥੋਂ ਕਈ ਨਵੀਆਂ ਗੱਲਾਂ ਮਿਲੀਆਂ। ਉਹ ਜੇ ਬੱਚੇ ਦਾ ਜਿੰਨਾ ਆਪਾਂ ਕਸੂਰ ਕਹਿੰਦੇ ਉਨਾ ਕਸੂਰ ਨਹੀਂ ਸੀਗਾ, ਪਰ ਜੇ ਇਸ ਤਰ੍ਹਾਂ ਮੀਡੀਆ ਚਲਾ ਗਿਆ ਉਹ ਸਾਰਾ ਵਨ ਸਾਈਡਡ ਚਲਾ ਗਿਆ ਹੈਗਾ। ਅਤੇ ਸ਼ੁਰੂਆਤ ਦੂਜੇ ਪਾਸੇ ਤੋਂ ਹੋਈ ਸੀਗੀ, ਉਹਨੇ ਐਂਡ 'ਤੇ ਆ ਕੇ ਆਪਣੀ ਸੇਫਟੀ ਲਈ ਥੋੜ੍ਹਾ ਜਿਹਾ ਉਹਨੇ ਬਚਾਅ ਕਰਦੇ ਕਰਦੇ ਨੇ ਥੋੜ੍ਹੀ ਜ਼ਿਆਦਾ ਉਹਦੇ ਜ਼ਖਮ ਇਨਸਾਈਡ ਲੱਗ ਗਿਆ ਕਿਤੇ, ਅਤੇ ਉਹਦੇ ਕਰਕੇ ਉਹਦੀ ਮੌਤ ਹੋ ਗਈ ਆ। ਵੀ ਪੁਲਿਸ ਨੇ ਖੂਨ ਦੱਸਿਆ ਵੀ ਖੂਨ ਬਾਹਰ ਨਿਕਲਿਆ ਹੀ ਨਹੀਂ, ਉਹਦੇ ਇੱਥੇ ਕਿਤੇ ਗਿੰਦੇ ਗਲ 'ਚ ਛੋਟੀ ਜਿਹੀ ਲੱਗ ਗਈ ਸੀ ਅੰਦਰ ਕੋਈ ਨਾੜ ਨੂੰ, ਉਹਦੇ ਨਾਲ ਖੂਨ ਅੰਦਰ ਚਲਾ ਗਿਆ, ਅਤੇ ਪਤਾ ਨਹੀਂ ਲੱਗਾ ਵੀ ਉਹਦੇ ਨਾਲ ਹੀ ਉਹ ਚੜ੍ਹਾਈ ਕਰ ਗਿਆ। ਇੱਕ ਵਾਰੀ ਜਾਣੇ ਨਜਾਣੇ ਅਸੀਂ ਕਾਹਲੇ ਪੈ ਜਾਂਦੇ ਹਾਂ ਆਪਣੇ ਬੰਦੇ ਨੂੰ ਦੋਸ਼ੀ ਦੇਣ ਲੱਗ ਪੈਂਦਾ। ਚਲੋ ਗਲਤੀ ਤਾਂ ਉਹਦੀ ਹੈਗੀ ਆ, ਪਰ ਜਿਹੜਾ ਪੱਖ ਮੈਂ ਕੱਲ੍ਹ ਫਿਰ ਲੀਗਲ ਟੀਮ ਤੋਂ ਸੁਣਿਆ ਨਾ, ਉਹ ਤੋਂ ਲੱਗਦਾ ਸੀਗਾ ਵੀ ਉਹਦੀ ਕੋਈ ਗਲਤੀ ਨਹੀਂ ਸੀਗੀ। ਉਹ ਜਾਣੇ ਜਾਣੇ ਬਹੁਤੀ ਗੱਲ ਨਹੀਂ ਕਰਨਾ, ਮਨਪ੍ਰੀਤ ਹੁਣਾਂ ਨੂੰ ਵੀ ਪਤਾ ਇਹ ਗੱਲ ਦਾ, ਉਹ ਵੀ ਆਪਣਾ ਜੇ ਲੋੜ ਸਮਝੇ ਹੋਣਗੇ ਤਾਂ ਕਰ ਲੈਣਗੇ। ਇੱਕ ਵਾਰੀ ਫਿਰ ਦੋਨੇ ਪਰਿਵਾਰ ਨੂੰ ਵਧਾਈਆਂ। ਗੁਰਪਾਲ ਸਿੰਘ ਨੇ ਬਹੁਤ ਸੋਹਣੀ ਸੇਵਾ 20 ਸਾਲ ਤੋਂ ਕੀਤੀ ਹੈਗੀ ਆ, ਅਤੇ ਬੜੀ ਸਤਿਗੁਰ ਦੀ ਬਖਸ਼ਿਸ਼ ਹੋਈ ਹੈਗੀ ਆ। ਗੁਰਦੁਆਰੇ ਨਾਲ ਮਿਊਜ਼ੀਅਮ ਦੀ ਨੌਜਵਾਨ ਨੂੰ ਇਕੱਠੇ ਰੱਖਦਾ ਹੈਗਾ, ਜੇ ਗੁੱਸੇ ਰਾਜੀ ਹੁੰਦਾ ਉਹਨਾਂ ਨੂੰ ਵੀ ਲਾਗੇ ਲਿਆਉਂਦਾ ਰਹਿੰਦਾ ਹੈਗਾ। ਅਤੇ ਇਹਨਾਂ ਦੇ ਸਰਾ ਸਾਹਿਬ ਵੀ ਸਾਡੇ ਪੁਰਾਣੇ ਫਰੈਂਡ ਆ ਪਿਛਲੇ 50 ਸਾਲ ਤੋਂ, ਅਤੇ ਅਸੀਂ ਇਕੱਠੇ 75 ਤੋਂ ਡਰਬੀ ਵਿਚਦੇ ਰਹੇ ਹੈਗੇ ਹਾਂ। ਬੜੀ ਸਾਨੂੰ ਖੁਸ਼ੀ ਹੋਈ ਆ ਵੀ ਸਾਡੇ ਨੌਜਵਾਨ ਤੇਜ਼ੀ ਦੇ ਨਾਲ ਸਿੱਖਿਆ ਨੂੰ ਆਏ ਹੈਗੇ ਆ। ਮਿਊਜ਼ੀਅਮ ਦੀ ਸੇਵਾ ਜ਼ਿਆਦਾ ਲੀਡ ਗੁਰਪਾਲ ਸਿੰਘ ਹੁਣੀ ਕਰਦੇ ਹੈਗੇ ਆ। ਰਲ ਮਿਲ ਕੇ ਆਪਾਂ ਸਾਰਿਆਂ ਪਰਿਵਾਰ ਵਾਂਗੂ ਸੇਵਾ ਕਰਨੀ ਆ, ਅਤੇ ਸਦੀਆਂ ਖੁਸ਼ੀਆਂ ਲੈਣੀ, ਇੱਕੋ ਨਿਸ਼ਾਨਾ ਚਾਹੀਦਾ ਜੀਵਨ ਸਫਲਾ ਕਰਨਾ, ਅਤੇ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਸੋਹਣੀ ਸੇਧ ਦੇਣੀ ਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਜੁੜ ਬੈਠੀ ਸੰਗਤ ਆਓ, ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਨਾਲ ਭਾਈ ਅਮਰੀਕ ਸਿੰਘ ਹੋਣਾ ਨੇ ਬੜੇ ਵਿਸਥਾਰ ਵਿੱਚ ਅੱਜ ਦੇ ਵਿਸ਼ੇ ਬਾਰੇ ਗੱਲ ਕੀਤੀ ਹੈ। ਆਈ ਕੈਨ ਓਨਲੀ ਸੇ ਅ ਫਿਊ ਥਿੰਗਸ ਜਸਟ ਟੂ ਰੀਇਟਰੇਟ ਵਟ ਭਾਈ ਸਾਹਿਬ ਹੈਜ਼ ਜਸਟ ਸੈਡ। ਯੂ ਨੋ ਮਟੀਰੀਅਲੀ ਯੂ ਵਿਲ ਰਿਅਲਾਈਜ਼ ਇਵੈਂਚੁਅਲੀ ਵੈਨ ਯੂ ਬਿਕਮ ਓਲਡਰ ਦੈਟ ਦਿਸ ਲਾਈਫ ਮੋਰ ਮੇਕ ਮਚ ਸੈਂਸ। ਯੂ ਨੋ ਵੀ ਬੋਰਨ, we get educated, we get a nice job, we collect off all the material, and eventually we depart with nothing. So there has to be a greater meaning to this life, and we all reiterate this when we read rehra saab pai prapat manukh de huriya gobind milan ki e teri bariya. Maharaj says without this spiritual element in your life, this life doesn't make nothing, no sense at all. You know how many others are celebrating their birthday today? Just an idea. 360,000 people are celebrating their birthday today. Every 4 seconds, 1 second ch 4 bacche paida hunde is duniya te. Te guru sahab kehnde hai je ta bachcha dharmi hove, who's got a spiritual meaning to their life, then guru sahab says rang tamasha puran aasa ਕਬੇ ਨਾ ਵਿਆਪੇ ਚਿੰਤਾ ਭਵਰ ਤੁਮਾਰਾ ਇਹ ਮਨ ਹੋਵੋ ਹੋ ਹਰ ਚਰਨਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦਾ ਚਾਤਰਿਕ ਮੌਲਾ। ਗੁਰੂ ਸਾਹਿਬ ਇੰਨੀਆਂ ਅਸੀਸਾਂ ਦਿੰਦੇ ਨੇ ਜੀਵਤ ਜੀਵਤ ਜੀਵਤ ਰਹੋ, ਪਰ ਗੁਰੂ ਸਾਹਿਬ ਬੜੇ ਕਰੜੇ ਸ਼ਬਦ ਵੀ ਕਹਿੰਦੇ, ਕਹਿੰਦੇ ਜਿਸ ਜੀਵ ਦੇ ਮਨ ਵਿੱਚ ਨਾਮ ਨਹੀਂ, ਮਹਾਰਾਜ ਪਤਾ ਕੀ ਕਹਿੰਦੇ ਆ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਵਾਂਝਾ, ਤਿੰਨ ਸੁੰਨੀ ਦੇ ਫਿਰੈ ਬਿਨ ਨਾਵੈ ਉਹ ਖੱਪ ਖੱਪ ਮੂਹੇ ਕਰਾਂਜਾ। ਗੁਰੂ ਸਾਹਿਬ ਸੇਜ਼ ਇਫ ਯੂ ਡੋਂਟ ਹੈਵ ਨਾਮ ਇਨ ਯੋਰ ਹਿਰਦੇ, ਇਫ ਯੂ ਡੋਂਟ ਹੈਵ ਨੌਲੇਜ ਆਫ ਦੈਟ ਗ੍ਰੇਟਰ ਮੀਨਿੰਗ ਆਫ ਲਾਈਫ, ਯੋਰ ਮਦਰ ਵੂਮ ਸ਼ੁੱਡ ਨੋਟ ਹੈਵ ਕੈਰਿਡ ਯੂ। ਇੰਨੇ ਸਖਤ ਸ਼ਬਦ ਮਹਾਰਾਜ ਨੇ ਵਰਤੇ। ਸੋ ਆਪਾਂ ਸਾਰੇ ਗੁਰੂ ਸਾਹਿਬ ਨਾਲ ਜੁੜ ਕੇ ਇਸ ਗ੍ਰੇਟਰ ਮੀਨਿੰਗ ਆਫ ਲਾਈਫ ਨੂੰ ਜਾਣਨਾ, ਕਿਉਂਕਿ ਇਸ ਤੋਂ ਬਗੈਰ ਇਸ ਲਾਈਫ ਦਾ ਕੋਈ ਮਤਲਬ ਨਹੀਂ। ਹੁਣ ਜਿਹੜੀ ਮੇਰੀ ਜ਼ਿੰਮੇਵਾਰੀ ਭਾਈ ਸਾਹਿਬ ਨੇ ਲਾਈ ਹੈ ਕਿਰਪਾਨ ਦੇ ਮਸਲੇ 'ਤੇ, ਕੱਲ GNP ਗੁਰਦੁਆਰਾ ਕਮੈਂਟਰੀ ਵਿਖੇ ਇੱਕ ਪੰਥਕ ਮੀਟਿੰਗ ਸੱਦੀ ਗਈ। ਇਹ ਪੰਥਕ ਮੀਟਿੰਗ ਜਿੱਥੋਂ ਤੱਕ ਸਾਨੂੰ ਪਤਾ ਹੈ ਕੁਛ ਇੱਕ ਅਜਿਹੇ ਲੋਕਾਂ ਨੇ ਸੱਦੀ ਹੈ, ਨੌਜਵਾਨਾਂ ਨੇ ਜਿਹੜੇ ਇਨਫਲੂਐਂਸ਼ੀਅਲ ਨੇ, ਜਿਹੜੇ ਚਾਹੁੰਦੇ ਨੇ ਵੀ ਪੰਥ ਇੱਕ ਪੇਜ 'ਤੇ ਇਕੱਠਾ ਹੋਵੇ। ਹੁਣ ਅਸੀਂ ਲਾਸਟ ਵੀਕ ਵੀ ਖਾਲਸਾ ਕਲੱਬ 'ਚੋਂ ਗੱਲ ਕੀਤੀ ਸੀ ਇਸ ਚੀਜ਼ ਬਾਰੇ ਕਿ ਪਿਛਲੇ ਇੱਕ ਸਾਲ ਦੇ ਵਿੱਚ 49,151 ਨਾਈਫ ਕ੍ਰਾਈਮ ਹੋਏ ਨੇ, ਯਾਨੀ ਕਿ ਔਨ ਐਨ ਐਵਰੇਜ 135 ਨਾਈਫ ਕ੍ਰਾਈਮਸ ਅ ਡੇ। 600 ਹੋਮੇਸਾਈਡ ਦੇ ਕੇਸ ਹੋਏ ਨੇ, ਯਾਨੀ ਕਿ 600 ਬੰਦੇ ਦਾ ਮਰਡਰ ਹੋਇਆ ਜਿਹ 'ਚੋਂ 200 ਬੰਦਾ ਨਾਈਫ ਨਾਲ ਮਾਰਿਆ ਗਿਆ। ਇਹ ਮੈਂ ਅੰਕੜਿਆਂ ਦੀ ਗੱਲ ਕਰ ਰਿਹਾ ਫਰੋਮ ਅਪ੍ਰੈਲ 2025 ਫਸਟ ਆਫ ਅਪ੍ਰੈਲ ਟੂ 31st ਆਫ ਮਾਰਚ 2026। ਇੱਕ ਵੀ ਕਤਲ ਸਿੱਖ ਨੇ ਨਹੀਂ ਕੀਤਾ, ਨੋਟ ਈਵਨ ਅ ਸਿੰਗਲ। ਸੋ ਮੇਰਾ ਅੱਜ ਕਹਿਣ ਤੋਂ ਇਹ ਭਾਵ ਹੈ ਕਿ ਕਿਉਂ ਇਹਨੂੰ ਸਿੱਖਾਂ ਦੀ ਕਿਰਪਾਨ ਦਾ ਮਸਲਾ ਬਣਾਇਆ ਜਾ ਰਿਹਾ। ਆਂਸਰ ਇਜ਼ ਸਿੰਪਲ, ਰਾਈਟ ਵਿੰਗ ਰਿਸਟੋਰ ਰਿਫੋਰਮ, ਉਹ ਦੇ ਫੀਡ ਔਨ ਪੋਲਰਾਈਜੇਸ਼ਨ ਆਫ ਦ ਸੋਸਾਇਟੀ, ਉਹਨਾਂ ਨੇ ਉਹ ਟਰਾਈ ਕੀਤਾ। ਵੀ ਆਰ ਦ ਮੋਸਟ ਵਿਜ਼ੀਬਲ ਮਾਈਨੋਰਿਟੀ ਐਜ਼ ਵੀ ਕੈਨ ਸੀ, ਸੋ ਸਾਡੇ 'ਤੇ ਟਾਰਗੇਟ ਸਭ ਤੋਂ ਪਹਿਲੇ ਹੁੰਦਾ। 9/11 'ਤੇ ਵੀ ਕੰਮ ਕਿਸੇ ਹੋਰ ਨੇ ਕੀਤਾ, ਬ੍ਰੰਟ ਕਿਸੇ ਹੋਰ ਨੂੰ ਮਿਲਣਾ ਸੀ, ਪਰ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ ਸਾਡੇ ਨਾਲ ਹੋਇਆ। ਸੋ ਅੱਜ ਫਿਰ ਇਹੀ ਹੋ ਰਿਹਾ। ਪਰ ਹੁਣ ਖੈਰ ਪਾਰਲੀਮੈਂਟ ਦੀ ਜਿੱਥੋਂ ਤੱਕ ਪੋਜੀਸ਼ਨ ਹੈ, ਸ਼ਬਾਨਾ ਮਹਿਮੂਦ ਨੇ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਇਹ ਲਾਅ ਚੇਂਜ ਨਹੀਂ ਕਰਾਂਗੇ, ਕਿਉਂਕਿ ਇਹ ਲਾਅ ਕ੍ਰਿਮੀਨਲ ਜਸਟਿਸ ਐਕਟ 1988 ਦੀ ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਹੈ, ਅਤੇ ਕ੍ਰਿਮੀਨੈਲਿਟੀ ਵਿੱਚ ਅਸੀਂ ਸੈਕਿੰਡ ਲਾਸਟ ਨੰਬਰ 'ਤੇ ਹਾਂ ਪਰ ਕੈਪੀਟਾ। ਐਡਾ ਘੱਟ ਕ੍ਰਾਈਮ ਹੈ ਸਾਡੇ ਸਿੱਖਾਂ ਵੱਲੋਂ ਹੋਇਆ ਜਿਹਦੇ 'ਤੇ ਕਨਵਿਕਸ਼ਨਸ ਹੋਈਆਂ, ਅਤੇ ਇਹ ਰਾਈਟ ਸਾਨੂੰ 88 ਦਾ ਮਿਲਿਆ ਹੋਇਆ। ਕਿੰਨੇ ਨਾਈਫ ਕ੍ਰਾਈਮ ਕੀਤੇ ਨੇ ਅਸੀਂ, ਕਿੰਨੇ ਬੰਦੇ ਮਰੇ ਨੇ? ਠੀਕ ਹੈ, ਇਹ ਘਟਨਾ ਵਾਪਰੀ ਹੈ, ਪੂਰੇਵਾਲ ਸਾਹਿਬ ਥੋੜ੍ਹਾ ਹਿੰਟ ਦੇ ਰਹੇ ਸੀ, ਅਸੀਂ ਕਈ ਗੱਲਾਂ ਇੱਥੇ ਨਹੀਂ ਦੱਸ ਸਕਦੇ ਕਿਉਂਕਿ ਜਿਹੜਾ ਉਸ ਸ਼ਖਸ ਦਾ ਵਕੀਲ ਹੈ ਉਹਨੇ ਹੁਣ ਅਪੀਲ ਕਰਨੀ ਹੈ ਇਸ ਕੇਸ ਦੇ ਅਗੇਂਸਟ। ਸੋ ਕਈ ਚੀਜ਼ਾਂ ਨੇ ਜਿਹੜੀਆਂ ਇੱਥੇ ਸਟੇਜ 'ਤੇ ਮੈਂ ਨਹੀਂ ਦੱਸ ਸਕਦਾ, ਪਰ ਜਿਸ ਤਰੀਕੇ ਦਾ ਨੈਰੇਟਿਵ ਪੇਸ਼ ਕੀਤਾ ਜਾ ਰਿਹਾ ਸ਼ਾਇਦ ਉਹ ਨੈਰੇਟਿਵ 100% ਕਰੈਕਟ ਨਹੀਂ ਹੈਗਾ, ਇਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗੇਗਾ। ਪਰ ਜੇ ਗੁਰੂ ਸਾਹਿਬ ਵੱਲੋਂ ਵੇਖੀਏ ਨਾ, ਗੁਰੂ ਸਾਹਿਬ ਕੀ ਕਹਿੰਦੇ ਆ, ਦੇਖੋ ਆਪਾਂ ਸਾਰਿਆਂ ਨੇ ਇੱਕ ਸ਼ਬਦ ਪੜ੍ਹਿਆ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸੈਥੀ ਯਹ ਹਮਾਰੇ ਪੀਰ। ਮਹਾਰਾਜ ਨੇ ਸ਼ਬਦ 16 ਸ਼ਸਤਰਾਂ ਦੀ ਗੱਲ ਕੀਤੀ ਹੈ, ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਮੇਰੇ ਪੀਰ ਨੇ, ਪਰ ਬਸ਼ਰਤ ਇੰਨੀ ਹੈ ਕਿ ਸਿੱਖ ਦੇ ਅੰਦਰ ਸਿੱਖੀ ਹੋਣੀ ਚਾਹੀਦੀ ਇਹਨਾਂ ਨੂੰ ਪਹਿਨਣ ਤੋਂ ਪਹਿਲਾਂ। ਉਹ ਸਿੱਖੀ ਵੱਲ ਅਸੀਂ ਕੰਮ ਕਰਨਾ, ਐਜ਼ ਅ ਪੇਰੈਂਟ ਸਾਡਾ ਫਰਜ਼ ਹੈ ਕਿ ਸਾਡੇ ਬੱਚੇ ਜਿੰਨੇ ਬਾਹਰੋਂ ਸਿੱਖ ਲੱਗ ਰਹੇ ਨੇ ਉਨੇ ਅੰਦਰੋਂ ਵੀ ਸਿੱਖ ਹੋਣ। 52 ਹੁਕਮਾਂ 'ਚ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਮੇਰਾ ਸਿੱਖ ਵਿਖਾਵੇ ਦਾ ਸਿੱਖ ਨਾ ਬਣੇ, ਦੇਖਣ ਨੂੰ ਸਿੱਖ ਲੱਗੇ ਪਰ ਅੰਦਰੋਂ ਸਿੱਖੀ ਨਾ ਹੋਵੇ। ਸੋ ਉਹ ਵਰਚੂਸ 'ਤੇ ਸਾਨੂੰ ਕੰਮ ਕਰਨਾ ਪੈਣਾ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਸਾਰੇ ਰਲ ਮਿਲ ਕੇ ਕੰਮ ਕਰੀਏ। ਐਜ਼ ਅ ਪੰਥ ਸਾਡਾ ਫਰਜ਼ ਬਣਦਾ ਵੀ ਇਸ ਗੁਰਦੁਆਰਾ, ਕਿਉਂਕਿ ਹਮੇਸ਼ਕ ਪੰਥਕ ਧਿਰ 'ਤੇ ਇਹ ਪੰਥਕ ਮਸਲਿਆਂ 'ਤੇ ਇਹਨੇ ਲੀਡ ਲਿੱਤੀ ਹੈ। ਸੋ ਕੱਲ੍ਹ ਆਪਾਂ ਵੱਧ ਤੋਂ ਵੱਧ ਨੰਬਰ ਵਿੱਚ GNP ਕਮੈਂਟਰੀ ਪਹੁੰਚੀਏ, ਤਾਂ ਕਿ ਜਿਹੜੀ ਅਸੀਂ ਆਪਣਾ ਪਰਸਪੈਕਟਿਵ ਹੈ ਉਹ ਸੰਗਤਾਂ ਦੇ ਸਾਹਮਣੇ ਰੱਖ ਸਕੀਏ, ਤਾਂ ਕਿ ਐਂਡ 'ਤੇ ਜਦੋਂ ਗੱਲ ਆਵੇ ਤਾਂ ਇਸ ਸਾਡੇ ਸਿੰਘਾਂ ਦਾ ਜਿਹੜਾ ਓਪੀਨੀਅਨ ਹੈ ਉਹ ਕਾਊਂਟ ਹੋਵੇ। ਉੱਥੇ ਕੋਈ ਪੈਨਲ ਬਣਨ ਦੀ ਵੀ ਗੱਲ ਹੋ ਰਹੀ ਹੈ, ਉਹਦੇ ਲਈ ਅਖੰਡ ਕੀਰਤਨੀ ਜਥਾ ਵੀ ਆਪਣਾ ਜਿਹੜਾ ਨੁਮਾਇੰਦਾ ਭੇਜੇਗਾ। ਸੋ ਆਓ ਆਪਾਂ ਰਲ ਮਿਲ ਕੇ ਇਸ ਸੁਸਾਇਟੀ ਨੂੰ ਬੈਟਰ ਬਣਾਈਏ। ਅੰਤ 'ਤੇ ਫਿਰ ਇੱਕ ਵਾਰੀ ਫਿਰ ਅੰਮ੍ਰਿਤ ਕੌਰ ਜੀ ਨੂੰ ਵਧਾਈਆਂ, ਇਹਨਾਂ ਦੇ ਪਰਿਵਾਰ ਨੂੰ ਵਧਾਈਆਂ। ਇੱਕ ਚੀਜ਼ ਬਸ ਆਪਾਂ ਯਾਦ ਰੱਖਣੀ ਹੈ, ਐਜ਼ ਅ ਸਿੱਖ ਸਾਡਾ ਮੁੱਢਲਾ ਫਰਜ਼ ਹੈ ਪਰਮਾਤਮਾ ਨੂੰ ਪ੍ਰਾਪਤੀ ਕਰਨਾ, ਇਸ ਲਾਈਫ ਦੇ ਗ੍ਰੇਟਰ ਮੀਨਿੰਗ ਨੂੰ ਸਮਝਣਾ, ਅਤੇ ਜਿਹੜਾ ਦੂਸਰਾ ਸਾਡਾ ਕੰਮ ਹੈ ਨਾ, ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਸਿੱਖ ਦਾ ਕੰਮ ਕੇਵਲ ਜ਼ਿੰਮੇਵਾਰੀ ਆਪਣੇ ਤੱਕ ਜਾਂ ਆਪਣੇ ਪਰਿਵਾਰ ਤੱਕ ਨਹੀਂ ਸੀਮਿਤ, ਇਹਨੇ ਸੁਸਾਇਟੀ ਲਈ ਵੀ ਕੁਛ ਕਰਨਾ, ਇਹਨੇ ਦੁਨੀਆਂ ਨੂੰ ਵੀ ਇੱਕ ਬੈਟਰ ਪਲੇਸ ਬਣਾਉਣਾ ਜਿਹਦੇ ਵਿੱਚ ਕਿ ਹਿਊਮਿਲਿਟੀ ਹੋਵੇ, ਜਿਹਦੇ ਵਿੱਚ ਸਪਿਰਚੁਐਲਿਟੀ ਹੋਵੇ, ਜਿਹਦੇ ਵਿੱਚ ਇਨਸਾਫ ਹੋਵੇ, ਜਿਹਦੇ ਵਿੱਚ ਅਨਿਆਏ ਨਾ ਹੋਵੇ। ਤਾਂਹੀਓ ਅਸੀਂ ਹੁਣੇ ਅਰਦਾਸ 'ਚ ਪੜ੍ਹਨਾ ਵੀ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਅਸੀਂ ਇਨਸਾਫ਼ ਕਰਨਾ, ਇਨਸਾਫ਼ ਪਸੰਦ ਸਾਡੀ ਕਮਿਊਨਿਟੀ ਹੈ, ਹਮੇਸ਼ਾ ਅਸੀਂ ਲਾਅ ਅਬਾਈਡਿੰਗ ਰਹਿੰਦੇ ਹਾਂ ਜਦ ਤੱਕ ਲਾਅ ਸਾਡੇ 'ਤੇ ਇਨਫੋਰਸ ਕਰਕੇ ਸਾਨੂੰ ਗਲਤ ਤਰੀਕੇ ਨਾਲ ਰੈਕੋਗਨਾਈਜ਼ ਨਾ ਕਰੇ। ਸੋ ਇੰਨੇ ਸ਼ਬਦ ਕਹਿੰਦਾ ਦਾਸ ਖੇਮਾ ਦਾ ਜਾ ਚੱਕਿਆ ਹੋਗਾ, ਅੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਸੀਂ ਆਉਣਾ 2 ਮਿੰਟ, ਚਲੋ ਕੋਈ ਰੈਂਟ ਨਹੀਂ, ਫਿਰ ਠੀਕ ਹੈ। ਆਪਣੇ ਪ੍ਰਸ਼ਾਦ ਵਾਰ ਸੇਵਾਦਾਰ ਸੇਵਾ ਕਰ ਰਹੇ ਹੈਗੇ ਆ, ਅਤੇ ਪਰਿਵਾਰ ਨੂੰ ਬੇਨਤੀ ਹੈ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ ਹੈਗਾ। ਇੱਕ ਵਾਰੀ ਫਿਰ ਦਲਵੀ ਸੰਗਤ ਵੱਲੋਂ ਗੁਰਪਾਲ ਸਿੰਘ ਸਾਰੇ ਪਰਿਵਾਰ ਦਾ ਧੰਨਵਾਦ ਹੈ ਜਿਹਨਾਂ ਇਹ ਸਮਾਗਮ ਦਾ ਆਪਾਂ ਰਲ ਮਿਲ ਕੇ ਸਾਰਿਆਂ ਨੂੰ ਕੀਰਤਨ ਸੁਣਨ ਦਾ ਬਾਣੀ ਸੁਣਨ ਦਾ ਅਵਸਰ ਬਣਾਇਆ ਹੈਗਾ। ਆਓ ਰਲ ਮਿਲ ਕੇ ਆਪਾਂ ਕੋਸ਼ਿਸ਼ ਕਰੀਏ ਚੰਗੇ ਵਰਸੇ ਚੰਗੇ ਇਨਸਾਨ ਬਣੀਏ। ਕਾਫੀ ਉੱਦਮ ਪ੍ਰਬੰਧਕਾਂ ਨੇ ਕੀਤੇ ਹੈਗੇ ਬਹੁਤੇ ਥਾਈਂ, ਹੋਰ ਲੋੜ ਆ ਪੰਜਾਬ 'ਚ ਇਦੋਂ ਵੀ ਜ਼ਿਆਦਾ ਲੋੜ ਆ। ਉੱਥੇ ਪ੍ਰਬੰਧਕ ਅਤੇ ਪ੍ਰਚਾਰਕ ਆਪਣੀ ਡਿਊਟੀ ਨਿਭਾਉਣ ਤੋਂ ਨਹੀਂ ਨਿਭਾ ਸਕੇ, ਆਪਾਂ ਉੱਥੋਂ ਅਸੀਂ ਉੱਦਮ ਕੀਤਾ ਸਾਨੂੰ ਸਾਨੂੰ ਹੋਰ ਕੁਛ ਮਿਲਣਾ। ਅਸੀਂ ਚਾਹੁੰਦੇ ਬਾਕੀ ਵੀ ਪ੍ਰਬੰਧਕ ਸਾਰੇ ਪ੍ਰਚਾਰਕ ਜਿਹੜੇ ਹੈਗੇ ਆ ਉਹ ਆਪਣੀ ਡਿਊਟੀ ਨਿਭਾਉਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

This is the Shabbat.

0: ਸਾਧ ਸੰਗ ਹਰ ਮੇਲਾ
1: ਇੱਛਾ ਸੋਈ ਫਲ ਪਾਵੇ
0: ਸਾਧ ਕੇ ਸੰਗ ਨਾ ਬਿਰਥਾ ਜਾਵੇ
1: ਸਾਧ ਵਸੈ
0: ਨਾਨਕ ਉਦਰੈ ਸਾਧ ਸੁਨ ਰਸੈ
1: ਸਾਧ
0: ਸੰਗ ਹਰ ਕੇ ਗੁਣ ਗਾਓ
1: ਸਾਧ
0: ਸੰਗ ਸਰ ਪਰ ਨਿਸਤਰੈ
1: ਸਾਧੂ
0: ਕੇ ਸੰਗ ਘਟ ਘਟ ਡੀਠਾ
1: ਸਾਧ
0: ਸੰਗਤ ਪਈ ਹਮਾਰੀ ਨਾਨਕ ਸਾਧ ਭੇਟੇ ਸੰਜੋਗ ਜੇਤਾ ਸੁਣੇ ਤੇਤਾ ਬਖਿਆਨੇ
1: ਸਾਧ ਕੀ ਉਪਮਾ ਤੇ ਗੁਣਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ
0: ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਣਾਈ
0: ਨਾਨਕ ਸਾਧ ਪ੍ਰਭੂ ਭੇਤ ਨਾ ਪਾਈ ਸਲੋਕ ਮਨ ਸੱਚਾ ਮੁਖ ਸੱਚਾ ਸੋਏ ਅਵਰ ਨ ਪੇਖੇ ਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ
1: ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ
0: ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕਾ ਦੇਸ਼ ਸਮਾਨ
0: ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ
1: ਬ੍ਰਹਮ ਗਿਆਨੀ ਕਾ ਧੀਰਜ ਏਕ
0: ਜਿਉਂ ਬਸਦਾ ਕੋ ਖੋਦੇ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਹੈ ਗੁਨਾਹ
0: ਨਾਨਕ ਨਿਉ ਪਾਵ ਕਾ ਸਹਿ ਸੁਪਾਓ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
0: ਜੈਸੇ ਮੈਲ ਨਾ ਲਾਗੇ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ
0: ਜੈਸੇ ਤਾਰੂ ਪਰ ਆਕਾਸ਼
1: ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ
0: ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ
1: ਬ੍ਰਹਮ ਗਿਆਨੀ ਉਤੇ ਉੱਚਾ
0: ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ
0: ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਰਲ ਕੀ ਰੀਨਾ
0: ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ
0: ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਪਿਆ
1: ਬ੍ਰਹਮ ਗਿਆਨੀ ਸਦਾ ਸੰਦਰਸ਼ੀ
0: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
1: ਬ੍ਰਹਮ ਗਿਆਨੀ ਵੰਦਨ ਤੇ ਮੁਕਤਾ
0: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ
0: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
1: ਬ੍ਰਹਮ ਗਿਆਨੀ ਇੱਕ ਉੱਪਰ ਆਸ
0: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ
0: ਬ੍ਰਹਮ ਗਿਆਨੀ ਪਰ ਉਪਕਾਰ ਮਹਾ
1: ਬ੍ਰਹਮ ਗਿਆਨੀ ਕਾ ਨਹੀਂ ਧੰਦਾ
0: ਬ੍ਰਹਮ ਗਿਆਨੀ ਲੈ ਤਾਵਤ ਬੰਦਾ
1: ਬ੍ਰਹਮ ਗਿਆਨੀ ਕਾ ਹੋਏ ਸਫਲਾ
0: ਬ੍ਰਹਮ ਗਿਆਨੀ ਸੋ ਫਲ ਫਲਾ
1: ਬ੍ਰਹਮ ਗਿਆਨੀ ਸੰਸਗਲ ਉਧਾਰ
0: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਰੰਗ
0: ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ
1: ਬ੍ਰਹਮ ਗਿਆਨੀ ਕੈ ਨਾਮ ਆਧਾਰ
0: ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਜਾਗਤ
0: ਬ੍ਰਹਮ ਗਿਆਨੀ ਹਾਂ ਬੁੱਧ ਤਿਆਗਤ
1: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ
0: ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿ ਨਿਵਾਸ
0: ਨਾਨਕ ਬ੍ਰਹਮ ਗਿਆਨੀ ਕਰ ਨਹੀਂ ਵਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ
0: ਬ੍ਰਹਮ ਗਿਆਨੀ ਏਕ ਸੰਘੇਤਾ
1: ਬ੍ਰਹਮ ਗਿਆਨੀ ਕਾ ਹੋਏ ਚਿੰਤ
0: ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ
0: ਬ੍ਰਹਮ ਗਿਆਨੀ ਕਾ ਬਡ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਬਲ ਭਾਗੀ ਪਾਈਏ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ
0: ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
0: ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥੈ ਜਾਇ ਦੇ ਅਖਰ
0: ਬ੍ਰਹਮ ਗਿਆਨੀ ਸਰਬ ਕਾ ਠਾਕੁਰ
1: ਬ੍ਰਹਮ ਗਿਆਨੀ ਕੀ ਮਹਿਮਾ ਕੌਣ ਬਖਾਨੈ
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
0: ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਗ ਜੁਗ ਜੀ ਕਾ ਦਾਤਾ
0: ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ
1: ਬ੍ਰਹਮ ਗਿਆਨੀ ਅਨਾਸ ਕਾ ਨਾਸ
0: ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ
0: ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
0: ਨਾਨਕ ਬ੍ਰਹਮ ਗਿਆਨੀ ਸਰਬ

0: ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਰੰਜਨ ਦਰਸ
1: ਰੂਪ ਨਾ ਪੇਖਾ ਨਿਤ
0: ਸਾਧ ਕੀ ਟਹਿਲ ਸੰਤ ਸੰਗ ਹੇਤ
1: ਨਾ ਸੁਣਾ ਕਾਹੂ ਕੀ ਨਿੰਦਾ
0: ਸਭ ਤੇ ਜਾਣੇ ਆਪਸ ਕੋ ਮੰਦਾ
1: ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਵਾਸਨਾ ਮਨ ਤੇ ਟਰੈ
1: ਇੰਦਰੀ ਜਿਸ ਪੰਜ ਦੋਗ ਤੇ ਰਹਿ
0: ਨਾਨਕ ਕੋਟ ਮਦੇ ਕੋ ਐਸਾ ਪਰਸ
1: ਵੈਸ਼ਨ ਸੋ ਜਿਸ ਉਪਰ ਸੋ ਪ੍ਰਸੰਨ
0: ਕਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ
0: ਇਸ ਵੈਸ਼ਨੋ ਕਾ ਨਿਰਮਲ ਧਰਨ
1: ਫਲ ਕੀ ਇੱਛਾ ਨਹੀਂ ਬਾਚੈ
0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਸਭ
0: ਉੱਪਰ ਹੋਵਤ ਕਿਰਪਾਲ
1: ਨਾਨਕ
0: ਉਹ ਵੈਸ਼ਨੋ ਪਰਮ ਗਤ ਪਾਵੇ
1: ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੇ ਦੁਸ਼ਟ ਕਾ ਸੰਗ ਕਰ ਪੂਜੇ ਸਗਲ ਪਾਰ ਬ੍ਰਹਮ
1: ਸੰਗ ਪਾਪਾ ਮਨ ਕੋ
0: ਇਸ ਭਗਤੀ ਕੀ ਮਤ ਉੱਤਮ ਹੋਵੇ
1: ਭਗਵੰਤ ਕੀ ਚਾਲ
0: ਕਰੇ ਮਨ ਤਨ ਅਰਪਿਆ ਬਿਸਨ ਪ੍ਰੀਤ ਨਾਨਕ ਐਸਾ ਭਗਤੀ ਭਗਵੰਤ ਕੋ ਪਾਵੇ ਰਾਮ ਨਾਮ ਆਤਮ ਮੈਂ ਸੋਧ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਸੋ ਪੰਡਤ ਫਿਰ ਜੋ ਨ ਆਵੈ ਸੁਖੋ ਮੈਂ ਜਾਣੇ ਅਸਥੂਲ ਨਾਨਕ ਉਸ ਪੰਡਤ ਕੋ ਸਦਾ ਆਦੇਸ਼
1: ਮੰਤਰ ਸਰਵ ਕੋ ਗਿਆਨ
0: ਜੋ ਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸਕੀ ਅਰਥ ਹੋਏ ਸਾਧ
0: ਸੰਗ ਪਾਵੇ ਧਨ ਕੋਏ
1: ਪਰ ਕਿਰਪਾ ਅੰਤਰ ਉਤਾਰੈ
0: ਬਸ ਪ੍ਰੀਤ ਮੁਗਤ ਪਾਥਰ ਕੋ ਉਤਾਰੈ
1: ਸਰਵ ਰੋਗ ਕਾ ਉਖਰ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਨ
1: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਨ
1: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸਕਾ ਨਾਮ ਸਤ ਰਾਮਦਾਸ
1: ਆਤਮ ਰਾਮ ਤਿਸ ਨਰੀ ਆਇਆ
0: ਦਾਦ ਸੰਤਨ ਪਾਇ ਤਿਨ ਪਾਇਆ
1: ਸਦਾ ਨਿਕਲ ਨਿਕਲ ਹਰ ਜਾਨ
0: ਸੋ ਦਾਸ ਦਰਗਾਹ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਇਸ ਦਾਸ ਕੋ ਸਭ ਸੋਝੀ ਪਰੈ
1: ਸਗਲ ਸੰਗ ਆਤਮ ਉਦਾਸ
0: ਐਸੀ ਜੁਗਤ ਨਾਨਕ ਰਾਮਦਾਸ
1: ਸਭ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਤੈਸਾ ਹਰ ਤੈਸਾ ਉਸੋ
0: ਸਦਾ ਆਨੰਦ ਤੈ ਨਹੀਂ ਵਿਯੋਗ
1: ਤੈਸਾ ਸਰਨ ਤੈਸੀ ਸਮਾਟੀ
0: ਤੈਸਾ ਅੰਮ੍ਰਿਤ ਤੈਸੀ ਬਿਖਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਾਜਾਨ
1: ਸਾਈ ਜਗਤ
0: ਨਾਨਕ ਉਹ ਪਰ ਕਹੀਏ ਜੀਵਨ ਮੁਕਤ
1: ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਮ
1: ਆਪੇ ਕਰਨ ਕਰਾ ਮਨਜੋਗ
0: ਪ੍ਰਭਾਵੇ ਸੋਈ ਫੁਨ ਹੋਗ
1: ਆਪ ਹੋਏ ਨੰਤ ਰੰਗ
0: ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ
1: ਜੈਸੀ ਮਰਦੇ ਤੈਸਾ ਪਰਗਾ
0: ਪਾਰ ਬ੍ਰਹਮ ਕਰਤਾ ਅਵਿਨਾਸ
1: ਸਦਾ ਸਦਾ ਦਿਆ
0: ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਅਨਕ ਪ੍ਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪਰਮੇ ਉਦਾਸੀ
1: ਕਈ ਕੋਟ ਵੇਦ ਕੇ ਸੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਸਨ ਧਿਆਨ ਧਾਰੇ
0: ਕਈ ਕੋਟ ਕਬ ਕਬ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਨ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਏ ਵਿਮਾਨੀ
0: ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭੇਗਾ ਤਮ ਨਿਕੋਰ
1: ਕਈ
0: ਕੋਟ ਪਰ ਦੁੱਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮਾ
0: ਕਈ ਕੋਟ ਪਰਦੇਸ਼ ਪਰਮਾਏ
1: ਜਿਤ ਲਾਵੋ ਤੇ ਤਿਰ ਲਗਨਾ
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
1: ਕਈ ਕੋਟ ਸਿਰਜਤੀ ਯੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਵ ਪਾਏ
0: ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪਵਨ ਪਾਣੀ ਵਸ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸਿਆ ਸੋ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਮਗਰੀ ਆਪਣੇ ਸੋ ਧਾਰ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸਥਾਨ ਸਤ
0: ਕਈ ਕੋਟ ਵੇਦ ਪ੍ਰਾਣ ਸਿਮਰਤ ਔਰ ਸਾਸਤ
1: ਕਈ ਕੋਟ ਕੀ ਰਤਨ ਸਮੁੰਦਰ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰਜੀ
0: ਕਈ ਕੋਟ ਗਿਰੀ ਮੇਰ ਸਵਰਨ ਥੀ ਕਈ
1: ਕੋਟ
0: ਜਖਿਆ ਕੇ ਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
1: ਸਭ ਤੇ ਨੇੜੇ ਸਭ ਤੇ ਦੂਰ
0: ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੈ ਜੀਵੈ ਮਰੈ
0: ਕਈ ਕੋਟ ਬਹੁ ਜੋਨੀ ਫਿਰੇ
1: ਕਈ ਕੋਟ ਬੈਠਦੀ ਖਾਏ
0: ਕਈ ਕੋਟ ਕਾਲੇ ਥੱਕ ਪਾਏ
1: ਕਈ ਕੋਟ ਕੀਏ ਧਨਵੰਤ
0: ਕਈ ਕੋਟ ਮਾਇਆ ਮੈਂ ਚਿੰਤ
1: ਜੈ ਜੈ ਭਾਣਾ ਤੈ ਤੈ ਰੱਖ
0: ਨਾਨਕ ਸਭ ਕਿਸ ਪ੍ਰਭ ਕਹਿ ਹਾਥੇ
1: ਕਈ ਕੋਟ ਭਏ ਬੈਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖਜੰਤ
0: ਆਤਮ ਮੈਂ ਪਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਪਿਆਸ
0: ਕਿਨ ਕੋ ਮਿਲਿਓ ਪ੍ਰਭ ਅਬਿਨਾਸ
1: ਕਈ ਕੋਟ ਮੰਗੈ ਸਚ ਸੰਗ
0: ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸਭ ਪ੍ਰਸੰਨ
0: ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ਼ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੁਗਤ ਕੀਨੋ ਵਿਸਥਾਰ
1: ਕਈ ਵਾਰ ਪਸਿਓ ਪਸਾਰ
0: ਸਦਾ ਸਦਾ

0: ਸਦਾ ਹਰੇ ਕੋ ਨਿਤਰੇ ਅਮਰ ਭੈ ਸਦ ਹੀ ਜੀਵੇ ਆਤਮ ਰਸ ਸੁਖ ਸਹਿ ਸਮਾਵੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ
0: ਜੋਤਿਸ ਪਾਵੇ ਸੋਈ ਹੋਗ
1: ਥਾਪ ਥਾਪਨ ਹਾਰਾ
0: ਅੰਤ ਨਹੀਂ ਕਿਸ ਪਾਰਾ ਵਾਰਾ
1: ਹੁਕਮੇ ਧਾਰ ਦਰਹਾਵੇ
0: ਹੁਕਮੇ ਉਪਜੈ ਹੁਕਮ ਸਮਾਵੇ
1: ਹੁਕਮੇ ਉਜਨੀ ਵਿਵਹਾਰ
0: ਹੁਕਮੇ ਅਨੇਕ ਰੰਗ ਪ੍ਰਕਾਰ
1: ਕਰ ਦੇਖੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਭਾਵੇ ਮਨ ਗਤ ਪਾਵੇ
0: ਪ੍ਰਭਾਵੇ ਤਾਂ ਪਾਥਰ ਤਰਾਵੇ
1: ਭਾਵੇ ਬਿਨ ਸਾਸ ਰੱਖੇ
0: ਪ੍ਰਭਾਵੇ ਤਾਂ ਹਰ ਗੁਣ ਪੱਖ ਹੈ
1: ਭਾਵੇ ਤਾਂ ਪਤੀ ਉਧਾਰੇ
0: ਆਪ ਕਰੇ ਆਪਨ ਵਿਚਾਰੇ
1: ਜਹਾਂ ਸਰਿਆ ਕਾ ਸਵਾਮੀ
0: ਖਿਲੇ ਬਿਕਸੇ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਓ ਮਾਨਕ ਤੇ ਕਿਆ ਹੋਇਆ ਵੈ
0: ਜੋ ਤਿਸ ਭਾਵੈ ਸੋਈ ਕਰਾਵੇ
1: ਇਸਕੇ ਹਾਥ ਹੋਏ ਤਾਂ ਸਭ ਕਿਸ ਲੈ
0: ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ
0: ਜੇ ਜਾਣਤ ਆਪਨ ਆਪ ਬਚੈ
1: ਧਰਮੇ ਭੂਲਾ ਦੈਨ ਜਿਸ ਧਾਵੈ
0: ਨਿਮਖ ਮੈ ਚਾਰ ਪੁੰਟ ਫਿਰ ਆਵੇ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਕਿਨ ਮੈਂ ਨੀਚ ਕੀਚ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਾਕਾ ਦ੍ਰਿਸ਼ ਕਛੂ ਨਾ ਆਵੇ
0: ਤਿਸ ਤਤਕਾਲ ਦੈ ਦਿਸ ਪ੍ਰਗਟਾਵੇ
1: ਜਾਕੋ ਆਪਣੀ ਕਰੇ ਬਖਸ਼ੀਸ਼
0: ਆਕਾ ਲਿਖਾ ਨਾ ਗਣੇ ਜਗਦੀਸ਼
1: ਜੀਓ ਪ੍ਰਿੰਸ ਸਾਹਿਬ ਜਿਸ ਕੀ ਰਾਜ
0: ਕਟ ਕਰ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬੰਤ ਆਪ ਬਣਾਈ
0: ਨਾਨਕ ਜੀਵੇ ਦੇਖ ਵਡਾਈ
1: ਇਸ ਦਾ ਬਲ ਨਾਹੀ ਸਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋ ਤਿਸ ਭਾਵੈ ਸੋਈ ਫੁਨ ਥੀਓ
1: ਤਬ ਹੂਚ ਨੀਚ ਮੈਂ ਬਸੈ
0: ਤਬ ਹੂ ਸੋਗ ਹਰਖ ਰੰਗ ਹਸੈ
1: ਤਬ ਹੂ ਨਿਨ ਸਿਨ ਵਿਵਹਾਰ
0: ਤਬ ਹੂ ਉਵ ਆਕਾਸ਼ ਪਿਆਲ
1: ਤਬ ਹੂ ਵੇਤਾ ਬ੍ਰਹਮ ਵਿਚਾਰ
0: ਨਾਨਕ ਆ ਮਿਲਾ ਬਨਹਾਰ
1: ਕਬੂ
0: ਸੋਏ ਰਹੇ ਦਿਨ ਰਾਤ ਕਬੂ ਸਰਬ ਕੀ ਹੋ ਤਰਵਾਲ
1: ਕਬੂ
0: ਭਿਖਾਰੀ ਨੀਚ ਕਾ ਸਾਜਾ
1: ਆਪ ਕੀਰਤ ਮੈਂ ਆਵੇ
0: ਕਬੂ ਭਲਾ ਭਲਾ ਕਹਾਵੇ
1: ਜਿਉਂ ਪ੍ਰਭ ਰੱਖੇ ਤੂੰ ਹੀ ਰਹੇ
0: ਗੁਰ ਪ੍ਰਸਾਦ ਨਾਨਕ ਸੱਚ ਕਹੇ
1: ਕਬੂ ਹੋਏ ਪੰਡਤ ਕਰੇ ਬਖਿਆਨ
0: ਕਬੂ ਮੋਨ ਧਾਰੀ ਲਾਵੇ ਧਿਆਨ
1: ਕਬੂ ਤਟ ਤੀਰਥ ਇਸ਼ਨਾਨ
0: ਕਬੂ ਸਿੱਧ ਸਾਧਕ ਮੁਖ ਗਿਆਨ
1: ਕਬੂ ਕੀਟ ਹਸਪਤੰਗ ਹੋਏ ਜੀਆ
0: ਅਨਕ ਜੋਨ ਭਰਮੇ ਭਰਮੀਆਂ
1: ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ
0: ਜਿਉਂ ਪ੍ਰਭ ਭਾਵੇ ਤਿਵੇ ਨਚਾਵੇ
1: ਜੋ ਤਿਸ ਭਾਵੇ ਸੋਈ ਹੋਏ
0: ਨਾਨਕ ਦੂਜਾ ਵਰ ਨ ਕੋਏ
1: ਕਬੂ ਸਾਧ ਸੰਗਤ ਤੇ ਪਾਵੇ
0: ਉਸ ਸਥਾਨ ਤੇ ਬਾਹਰ ਨ ਆਵੇ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮੰਤਨ ਆਵਰਤ ਇਕ ਰੰਗ
0: ਸਦਾ ਵਸੇ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ
0: ਜਿਉਂ ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਵਸੇ
0: ਮਸਕੀਨੀਆਂ ਆਪ ਨਿਵਾਰ ਤਲੇ
1: ਬੜੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਲੇ ਅਸ਼ਟਪਦੀ ਜਿਸਕੇ ਅੰਤਰ ਰਾਜਮਾਨ
0: ਸੋ ਨਰਕ ਪਤੀ ਹੋ ਬਸਵਾਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਵਿਸਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੇ
0: ਜਨਮ ਰਹਿ ਬਹੁਤ ਜੋਨ ਪਰਮਾਵੇ
1: ਤਨ ਭੂਮਕਾ ਜੋ ਕਰੇ ਗੁਮਾਨ
0: ਸੋ ਮੂਰਖ ਅੰਧਾ ਗਿਆਨ
1: ਕਰ ਕਿਰਪਾ ਜਿਸਕੇ ਹਿਰਦੈ ਗਲੀਬੀ ਵਸਾਵੇ
0: ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ
1: ਕਰਮੰਤਾ ਹੋਏ ਕਰ ਗਰਬਾਵੇ
0: ਤ੍ਰਿਣ ਸਮਾਨ ਕੋ ਸੰਗ ਨਾ ਜਾਵੇ
1: ਬੋ ਲਸ਼ਕਰ ਮਾਨ ਖੂਬ ਪਰ ਕਰਿਆ
0: ਕਲਪੀ ਤਰਤਾ ਕਾ ਹੋਏ ਬਿਨਾਸ
1: ਸਭ ਤੇ ਆਪ ਜਾਣੈ ਬਲਵੰਤ
0: ਖਿੰਨ ਮੈਂ ਹੋਏ ਜਾਏ ਪਸਮੰਤ
1: ਧਰਮ
0: ਰਾਜ ਤਿਸ ਕਰੇ ਖੁਆਰੀ
1: ਪ੍ਰਸਾਦ ਜਾ ਕਮ ਜਵਾਨ
0: ਸੋ ਜਨ ਨਾਨਕ ਦਰਗਾਹ ਪਰਵਾਨ
1: ਕੋਟ ਕਰਮ ਕਰੇ ਹਉ ਧਾਰੇ
0: ਸ਼ਰਮ ਪਾਵੇ ਸਗਲੇ ਬਿਰਥਾਰੇ
1: ਅਨੇ ਤਪੱਸਿਆ ਕਰੇ ਅਹੰਕਾਰ
0: ਨਰਕ ਸੁਰਗ ਫਿਰ ਫਿਰੇ ਅਵਤਾਰ
1: ਜਤਨ ਕਾ ਤਨ ਇੰਦਰਵੈ
0: ਹਰ ਦਰਗਾਹ ਕੋ ਕੈਸੇ ਗਵੇ
1: ਆਪਸ ਕੋ ਜੋ ਭਲਾ ਕਹਾਵੇ
0: ਕਿਸੇ ਭਲਾਈ ਨਿਕਟ ਨਾ ਆਵੇ
1: ਸਰਬ ਕੀ ਰੇਣ ਜਾ ਕਾਮਨ ਹੋਏ
0: ਓ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਹੋਈ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੈ ਮੈਂ ਕਿਸ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੇ ਕੋ ਬੈਰੀ ਮੀਤ
0: ਤਬ ਲਗ ਨਿਸਚਲ ਨਾਹੀ ਸੀਤ
1: ਜਬ ਲਗ ਮੋਹ ਮਗਨ ਸਗਮਾਏ
0: ਤਬ ਲਗ ਧਰਮ ਰਾਈ ਦੇ ਸਜਾਏ
1: ਤਬ ਕਿਰਪਾ ਤੇ ਬੰਧਨ ਟੁੱਟੇ
0: ਗੁਰ ਪ੍ਰਸਾਦ ਨਾਨਕ ਹੋਂ ਛੁੱਟੇ
1: ਸੈਂਸ ਖੜੇ ਲਗ ਕੋ ਉਠਾਵੇ
0: ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
1: ਅਨੇਕ ਭੋਗ ਵਿਖਿਆ ਕੇ ਕਰੇ
0: ਨੈ ਤ੍ਰਿਪਤਾਵੇ ਖਪ ਖਪ ਮਰੇ
1: ਬਿਨਾ ਸੰਤੋਖ ਨਹੀਂ ਕੋ ਰਾਜੇ
0: ਸੁਪਨਮ ਨੋਰਤ ਬ੍ਰਿਥੇ ਸਭ ਕਾਜੇ
1: ਨਾਮ ਰੰਗ ਸਰਬ ਸੁਖ ਹੋਏ
0: ਬੜ ਭਾਗੀ ਕਿਸੇ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੇ ਹਾਰ
0: ਇਸਕੇ ਹਾਥ ਕਹਾ ਵਿਚਾਰ
1: ਜੈਸੀ ਦ੍ਰਿਸ਼ ਕਰੇ ਤੈਸਾ ਹੋਏ
0: ਆਪੇ ਹੀ ਆਪ ਆਪ ਪ੍ਰਭ ਸੋਏ
1: ਜੋ ਕਿਛ ਕਿੰਨੋ ਸਪਨੇ ਰੰਗ
0: ਸਭ ਤੇ ਦੂਰ ਸਭੂ ਕੇ ਸੰਗ
1: ਉਜੇ ਦੇਖਿਆ ਕਰੇ ਵੇਖ
0: ਆਪੇ ਹੀ ਏਕ ਆਪੇ ਅਨੇਕ ਨਾਨਕ ਸਦ ਹੀ ਰਿਹਾ ਸਮਾਏ ਆਪੇ ਰਚਿਆ ਸਭ ਕੇ ਸਾਥ
1: ਕਿੰਨੋ ਆਪਣੇ ਵਿਸਾਰ
0: ਸਭ ਕਛ ਉਸਕਾ ਕਰਨੇ ਹਾਰ
1: ਭਿੰਨ ਕੋ ਕਿਛ ਹੋਏ
0: ਪੰਥਨੰਤਰ ਏਕੇ ਸੋਏ
1: ਆਪਣੇ ਚਲੇ ਤਾਪ ਕਰਨਾ ਹਾਰ
0: ਕਉਤ ਕਰੇ ਰੰਗ ਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਸਵਾਮੀ
0: ਗੁਰ ਪ੍ਰਸਾਦ ਕਿਨੇ ਬਖਿਆਨੇ
1: ਸਤ ਸਤ ਸਤ ਸਭ ਕਿਨਾ
0: ਕੋਟ ਮਦੇ ਕਿਨੇ ਬਿਰਲੇ ਚੀਨਾ
1: ਭਲਾ ਭਲਾ ਭਲਾ ਤੇ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਸੇ ਬਾਣੀ
0: ਘਟ ਘਟ ਸੁਣੀ ਸ਼ਰਵਣ ਬਖਿਆਨੀ
1: ਪਵਿੱਤਰ ਪਵਿੱਤਰ ਪਵਿੱਤਰਨੀ
0: ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋਧਨ ਉਦਰਨ ਹਾਰ
1: ਸੰਤ ਕੀ ਨਿੰਦਾ
0: ਨਾਨਕਾ ਬੋਰ ਬੋਰ ਅਵਤਾਰ ਅਸ਼ਟਪਦੀ
1: ਸੰਤ ਕੈ ਦੁਖਨ ਆਰ ਜਾ ਘਟੈ
0: ਸੰਤ ਕੈ ਦੁਖਨ ਜਮ ਤੇ ਨੀ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਆ ਧੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੈ ਹਸੇ ਕੋ ਰੱਖੇ ਨਾ ਕੋਏ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕੈ ਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਭੀਤਰ ਹੈ
1: ਸੰਤ ਕੈ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ
0: ਸੰਤ ਕੈ ਦੁਖਨ ਸਭ ਕੁਸ਼ਲ ਹੈ
1: ਸੰਤ ਕੈ ਦੁਖਨ ਤੇ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਏ
1: ਸੰਤ ਕਾ ਨਿੰਦਕ ਮਾਤਾਈ
0: ਸੰਤ ਕਾ ਨਿੰਦਕ ਹਿੰਟੇ ਕਰ ਨਾ ਪਾਈ
1: ਸੰਤ ਕਾ ਨਿੰਦਕ ਮਾ ਧਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤਹੀ
0: ਸੰਤ ਕਾ ਨਿੰਦਕ ਦੁਖਿਆਰ ਦੀਨ
1: ਸੰਤ ਕੈ ਨਿੰਦਕ ਕੋ ਸਰਵ ਰੋਗ
0: ਸੰਤ ਕੈ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੋਖ ਮੈਂ ਦੋ
0: ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤਰ
0: ਸੰਤ ਕਾ ਦੁਖੀ ਕਿਸੇ ਕਾ ਨਿਮਿਤ
1: ਸੰਤ ਕੇ ਦੁਖੀ ਕੋ ਨਾਨ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਟਰੈ
1: ਸੰਤ ਕੇ ਦੁਖੀ ਕੋ ਨਾਹੀ ਠਾਉ
0: ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਵੀਰ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਫਰਮਾਈਐ
0: ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਸੋਤਾ
0: ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਸਨਾ ਹੈ
0: ਆਪਨ ਬੀਜ ਆਪੇ ਹੀ ਖਾਏ
1: ਸੰਤ ਕੇ ਦੁਖੀ ਕੋ ਰੱਖਣਾ
0: ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤ ਕਾ ਦੁਖੀ ਹੋ ਬਿਲਾਏ
0: ਜਿਉ ਜਲ ਬਿਹੋਂ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ
0: ਜਿਉ ਪਾਵਕ ਇੰਦਨ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੇ ਕੇਲਾ
0: ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਨਿੰਦਕ ਕਾ ਧੁਰੀ ਪਿਆ
0: ਨਾਨਕ ਜੋਤ ਇਸ ਭਾਵੇ ਸੋਈ ਥੀਆ
1: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ
0: ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਜਾਈਏ
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ
1: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ
0: ਜੈਸਾ ਭਾਵੇ ਤੈਸਾ ਕੋਈ ਹੋਏ
1: ਹੋਇਆ ਕਿਰਤਨਾ ਮਿਟੈ ਕੋਏ
0: ਨਾਨਕ ਜਾਣੇ ਸੱਚਾ ਸੋਏ
1: ਸਭ ਘਰ ਤਿਸ ਕੇ ਉਹ ਕਰਨਾ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਉਸਤਤ ਕਰੋ ਦਿਨ ਰਾਤ
0: ਕਿਸੇ ਧਿਆਵੋ ਸਾਸ ਗਿਰਾਸ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ
0: ਦੂਸਰ ਕੌਣ ਕਹੇ ਵਿਚਾਰ
1: ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ
0: ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਣਾ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਭਉ ਜਾਏ
1: ਅਸ਼ਟਪਦੀ ਮਾਨੁ ਕੀ ਟੇਕ ਬਿਰਤੀ ਸਭ ਜਾਨ
0: ਜੇ ਮਨ ਕੋ ਏਕੇ ਭਗਵਾਨ
1: ਜਿਸ ਕੇ ਦੀਏ ਰਹੇ ਗਾਏ
0: ਬੋਰ ਨਾ ਤ੍ਰਿਸ਼ਨਾ ਲਾਗੇ ਆਏ
1: ਮਾਰੇ ਰੱਖੈ ਇੱਕੋ ਆਪ
0: ਮਾਨੁ ਕੇ ਕਿਛ ਨਾਹੀ ਹਾਥ
1: ਇਸ ਕਾ ਕਮੂ ਸੁਖ ਹੋਏ
0: ਇਸ ਕਾ ਨਾਮ ਰੱਖ ਕੰਠ ਪਰ ਹੋਏ
1: ਸਿਮਰ ਸਿਮਰ ਸਿਮਰ ਪ੍ਰਸ ਹੋਏ
0: ਨਾਨਕ ਬਿਗਨ ਨਾ ਲਾਗੇ ਕੋਏ
1: ਉਸਤਤ ਮਨ ਮੈਂ ਕਰਨ ਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਰਸਨਾ ਅੰਮ੍ਰਿਤ ਪੀਓ
0: ਸਦਾ ਸੁਹੇਲਾ ਕਰ ਲੈ ਜੀਓ
1: ਨੈਨੋ ਪੇਕ ਠਾਕੁਰ ਕਾ ਰੰਗ
0: ਸਾਧ ਸੰਗ ਬਿਨਸੇ ਸਭ ਸੰਗ
1: ਚਲੋ ਮਾਰਗ ਗੋਬਿੰਦ
0: ਮਿਟੇ ਪਾਪ ਜਪੀਏ ਹਰ ਬਿੰਦ
1: ਕਰ ਹਰ ਕਰਮ ਸਰਣ ਹਰ ਕਥਾ
0: ਹਰ ਦਰਗਾਹ ਨਾਨਕ ਉਜਲ ਮੱਥਾ
1: ਬੜ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨਵੰਤ ਗਣੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਇੱਕੋ ਏਕ ਏਕ ਪਛਾਣੈ
0: ਇਤਿ ਉਤ ਕੀ ਉਹ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨੈ
0: ਨਾਨਕ ਤਿਨੇ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣਾ ਆਪ ਸੁਝੈ
0: ਇਸ ਕੀ ਜਾਣੋ ਤ੍ਰਿਸ਼ਨਾ ਬੁਝੈ ਸਰਬ ਰੋਗ ਤੇ ਉਹ ਹਰ ਜਨ ਰਹਿਤ
1: ਅਨਜਨ ਕੀਰਤਨ ਕੇਵਲ ਬਖਿਆਨ
0: ਗ੍ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਇਸ ਕੀ ਕਟੀਐ ਜਮ ਕੀ ਫਾਸਾ
1: ਹਰ ਰੰਗ ਕੀ ਜਿਸ ਮਨ ਭੂਖ
0: ਨਾਨਕ ਤਿਸੇ ਨਾ ਲਾਗੇ ਦੁਖ
1: ਜਿਸ ਕੋ ਹਰ ਪਰ ਮਨ ਚੇਤਾ
0: ਸੋ ਸੰਤ ਤੇ ਹਿੱਲਾ ਨਹੀਂ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧ ਸੋਧ ਸੋਧ ਸੀਜਿਆ
0: ਔਰ ਪ੍ਰਸਾਦ ਤਤ ਸਭ ਬੁਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ
0: ਨਾਨਕ ਸੋ ਸੁਖਮ ਸੋਈ ਅਸਥੂਲ
1: ਨਾ ਕਿਸ ਜਨਮ ਨਾ ਕਿਸ ਮਰੈ
0: ਆਪਨ ਚਲਤ ਆਪ ਹੀ ਕਰੈ
1: ਆਵਨ ਜਾਵਨ ਸ੍ਰੇਸ਼ਟਨ ਦੇਸ਼
0: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨੇਕ ਦੁਖ ਤਰਥ ਥਾਪ ਉਥਾਪ
1: ਅਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਹੋ ਬ੍ਰਹਮੰਡ
1: ਲਖ ਪੇ ਪੁਰਖ ਪ੍ਰਤਾਪ
0: ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ
0: ਸਗਲ ਸੰਸਾਰ ਉਦਰੇ ਤਨ ਮੰਤ
1: ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੈ ਲੈ ਕਿਰਪਾ
0: ਗੁਰ ਕਾ ਸ਼ਬਦ ਜਪੈ ਨਿਹਾਲ
1: ਕੀ ਸੇਵਾ ਸੋਈ ਲਾਗੈ
0: ਜਿਸਨੋ ਕਿਰਪਾ ਕਰੇ ਬੜ ਭਾਗੈ
1: ਨਾਮ ਜਪ ਪਾਵੈ ਵਿਸਰਾਮ
0: ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ
1: ਜੋ ਕੁਛ ਕਰੈ ਸੋ ਪ੍ਰਭ ਕੇ ਰੰਗ
0: ਸਦਾ ਸਦਾ ਬਸੈ ਹਰ ਸੰਗ
1: ਸਹਿ ਸੁਭਾਏ ਹੋਵੈ ਸੋਏ
0: ਕਰਨੇ ਹਾਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਸੇਵ ਜੈ ਤਿਸ ਮਾਹਿ ਸਮਾਏ
0: ਓਏ ਸੁਖ ਨਿਧਾਨ

0: ਜਾਕੇ ਸਿਮਰਨ ਉਤਰੀਏ ਨਾਨਕ ਤਿਸ ਬਲਿਹਾਰ ਰਾਸ਼ਟਰਪਤੀ
1: ਟੁੱਟੀ ਗਾਂਡਨ ਹਾਰ ਗੋਪਾਲ
0: ਸਰਬ ਦੀਆਂ ਆਪੇ ਪ੍ਰਤਿਪਾਲ
1: ਚਿੰਤਾ ਜਿਸ ਮਨ
0: ਇਸਤੇ ਵਿਰਥਾ ਕੋਈ ਨਾ ਹੈ
1: ਏ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਕੀਆ ਕਛੁ ਨਾ ਹੋਏ
0: ਸੋ ਪ੍ਰਾਣੀ ਲੋਚੇ ਕੋਏ
1: ਜਿਸ ਵਿਨ ਨਾਹੀ ਤੇਰੇ ਕਿਚ ਕਾਮ
0: ਗਤ ਨਾਨਕ ਜਪੇ ਖਰ ਨਾਮ
1: ਭਵੰਤ ਹੋਏ ਨਾਹੀ ਮੋਹ
0: ਪ੍ਰਭ ਕੀ ਜੋ ਸਗਲ ਘਟ ਸੋ ਹੈ
1: ਭਵੰਤਾ ਹੋਏ ਕਿਆ ਕੋ ਗਰਬ ਹੈ
0: ਜਾ ਸਭ ਕਿਸ ਤਿਸਕਾ ਦੀਆ ਦਰਬ ਹੈ
1: ਸੂਰਜੇ ਕੋ ਕਹਾਵੇ
0: ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਇਸ ਦੇਨ ਹਾਰ ਜਾਣੇ ਗਵਾਰ
1: ਗੁਰ ਪ੍ਰਸਾਦ ਟੁੱਟੇ
0: ਨਾਨਕ ਸੋ ਜਨ ਸਦਾ ਅਰੋਗ
1: ਤਿਉ
0: ਗੁਰ ਕਾ ਸ਼ਬਦ ਮੰਨੇ ਅਸਥਮਨ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਤਿਉ
0: ਸਾਧੂ ਸੰਗ ਮਿਲ ਜੋਤ ਪ੍ਰਟਾਵੇ
1: ਸੰਤਨ ਕੀ ਬਾਛੋ
0: ਧੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇ ਮਨਹਾਰ
0: ਅਬਰ ਤਿਆਗ ਤੂੰ ਤਿਸੇ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਭੂਲਾ ਕਾਹੇ ਫਿਰੇ ਅਜਾਨ
1: ਕੌਣ ਬਸਤਾਈ ਤੇਰੇ ਸੰਗ
0: ਲਪਟ ਰਿਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਸੇਤੀ ਕਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਜਬ ਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਲ ਖੇਵ ਸੰਤਨ ਸੰਚਾਰ
0: ਅਬਰ ਤਿਆਗ ਵਿਖਿਆ ਜੰਜਾਲ
1: ਧਨ ਕਹੇ ਸਭ ਕੋਏ
0: ਮੁਖ ਉਜਲ ਹਰ ਦਰਗਾਹ ਸੋਏ
1: ਵਾਪਾਰ ਵਿਰਲਾ ਵਾਪਾਰ
0: ਨਾਨਕ ਤਾ ਕਹਿ ਸਦ ਬਲਿਹਾਰ
1: ਚਰਨ ਸਾਧ ਕੇ ਤੋਏ ਤੋਏ ਪੀ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉੱਪਰ ਜਾਈਏ ਕੁਰਬਾਨ
1: ਸਾਧ ਸੇਵਾਵਟ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਹਰ ਵਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ
1: ਹੋਰ ਦਹੀ ਸੰਤਨ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀਵਾਲ ਨਿਹਾਰ
0: ਭੁੱਖੇ ਕੋ ਦੇਵਤ ਆਧਾਰ
1: ਦਾਨ ਜਾਕੀ ਦ੍ਰਿਸ਼ਟੀ ਮਾਹੀ
0: ਪੂਰਵ ਲਿਖੇ ਕਾ ਲਹਿਣਾ ਪਾਏ
1: ਸਭ ਕਿਰਤ ਸਕਾਉ ਕਰਨਾ ਜੋ
0: ਜਿਸ ਵਿਨ ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਾਣੀ
0: ਸਭ ਤੇ ਉਚ ਨਿਰਮਲੇ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋ ਜਨ ਨਿਰਮਲ ਥੀਆ
1: ਜਾਕੇ ਮਨ ਗੁਰ ਕੀ ਪ੍ਰਤੀਤ
0: ਜਿਸ ਜਨ ਆਵੇ ਹਰ ਪ੍ਰਵਚੀਤ
1: ਪਗਰ ਪਗਰ ਸੁਣੀਏ ਤਰ ਲੋਏ
0: ਜਾਕੇ ਹਿਰਦੇ ਇੱਕੋ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ
0: ਸੱਚ ਹਿਰਦੇ ਸਤ ਮੁਖ ਕਹਿਤ
1: ਸੱਚੀ ਦ੍ਰਿਸ਼ ਸੱਚਾ ਕਾਰ
0: ਸੱਚ ਵਰਤੇ ਸੱਚ ਅਪਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋ ਜਨ ਸੱਚ ਸਮਰਤ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਮਨ ਮੈਂ ਰਾਖ
0: ਮਾਨੋ ਕੀ ਤੂੰ ਪ੍ਰੀਤ ਤਿਆਗ
1: ਕਿਸੇ ਪਰੈ ਨਹੀਂ ਕਿਸ ਕੋਏ
0: ਸਰਵ ਨਿਰੰਤਰ ਇੱਕੋ ਸੋਏ
1: ਆਪੇ ਬਿਨਾ ਆਪੇ ਜਾਨਾ
0: ਧੈਰ ਗੰਭੀਰ ਗਹੀਰ ਸੁਜਾਨਾ
1: ਹਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਤੇਰੇ ਕੀ ਚਰਨੀ ਪਾ
0: ਨਾਨਕ ਕੇ ਮਨੇ ਹੋ ਅਨਰਾਉ
1: ਮਨਸਾ ਪੂਰਨ ਸਰਨਾ
0: ਜੋ ਕਰ ਪਾਇਆ ਸੋਈ ਹੋਗ
1: ਹਰਨ ਭਰਨ ਜਾਕਾ ਨੇਤਰ ਫੋਰ
0: ਕਿਸ ਕਾ ਮੰਤਰ ਨ ਜਾਣੇ ਹੋਰ
1: ਰੂਹ ਮੰਗਲ ਸਰਜਾ ਕੈ
0: ਸਰਵ ਥੋਕ ਸੁਣੀਏ ਕਰਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ
0: ਤਪ ਮੈਂ ਪੀਸਰ ਗ੍ਰਸਤ ਮੈਂ ਭੋਗੀ
1: ਧਿਆਏ ਧਿਆਏ ਭਗਤਾਂ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਸਗਲ ਦੇਵ ਹਾਰੇ ਅਬਗਾਹੇ
1: ਪਿਤਾ ਕਾ ਜਨਮ ਕੇ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ
1: ਸਮਰਤ ਗਿਆਨ ਧਿਆਨ ਜਿੰਦੇ
0: ਜਨ ਦਾਸ ਨਾਮ ਧਿਆਵੇ ਸੇ
1: ਤੇਹੋ ਗੁਣ ਮੈਂ ਜਾ ਕੋ ਪਰਮਾਏ
0: ਜਨਮ ਰਹਿ ਫਿਰ ਆਵੇ ਜਾਏ
1: ਊਚ ਨੀਚ ਤਿਸ ਕੇ ਸਥਾਨ
0: ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਕੇ ਰੰਗ
0: ਨਾਨਾ ਭੇਕਰੇ ਇੱਕ ਰੰਗ
1: ਨਾਨਾ ਬਿਰ ਕਿਨੋ ਵਿਸਾਰ
0: ਪ੍ਰਭ ਅਵਿਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਖਿਨਵਾ ਹੈ
0: ਪੂਰ ਰਹੋ ਪੂਰਨ ਸਭ ਠਾਏ
1: ਨਾਨਾ ਬਿਰ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਹੀ ਪਾਈ
1: ਸਭ ਘਰ ਜਿਸਕੇ ਸਭ ਜਿਸਕੇ ਠਾਉ
0: ਜਪ ਜਪ ਜੀਵੇ ਨਾਨਕ ਹਰ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰ ਵੇਦ ਪ੍ਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਅਗਾਸ
0: ਪ੍ਰਸਾਦ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਨੀਆਂ ਸਭ
0: ਨਾਮ ਕੇ ਸੰਗ ਉਦਰੇ ਸੰਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਤੂੰ ਸਰਸ ਜਾਕੀ ਬਾਣੀ
0: ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਈ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਵਧਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਵਚਨ ਸਾਧ ਉਪਦੇਸ਼
0: ਸਤ ਤੇ ਜਾਣ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੁਝੈ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸਿਰ ਸੋ ਕਰਨੈ
0: ਹਾਰ ਅਵਰਨ ਬੂਜ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀ
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ
1: ਵਿਸਮਨ ਵਿਸਮ ਭਏ ਵਿਸਮਾਦ
0: ਜਿਨ ਬੁਝਿਆ ਤਿਸੇ ਆਇਆ ਸਵਾਦ
1: ਕਹਿ ਰੰਗ ਰਾਜ ਜਨ ਰਹੇ
0: ਗੁਰ ਕੈ ਬਚਨ ਪਦਾਰਥ ਲਹੇ
1: ਉਹ ਦਾਤੇ ਜੋ ਕਟਨ ਹਾਰ
0: ਜਾ ਕੇ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋਵਣ ਭਾਗੀ
0: ਜਨ ਕੇ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ
1: ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਣ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਜਾਕੇ ਜੈ ਵਿਸਵਾਸ ਪ੍ਰਵਾਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਪੈਰ ਤੇ ਨਿਰਭਉ ਹੋਏ ਬਸੰਨਾ
0: ਜਿਸ ਤੇ ਉਪਜਿਆ ਤਿਸ ਮਾਹੇ
1: ਨਾਰਾਇਣ
0: ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆ ਗਿਆ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੇ ਮਨ ਪ੍ਰਤੀ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ
0: ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਪਾਲਨ ਹਾਰਾ
0: ਸੇਵਕ ਕੀ ਰਾਖੇ ਨਿਰੰਕਾਰਾ
1: ਸੋ ਸੇਵਕ ਜਿਸ ਦਿਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਾਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇ ਵਧਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰੱਖੈ
0: ਤਾਂ ਕੀ ਗਤਮਿਤ ਕੋਈ ਨ ਲਖੈ
1: ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ
0: ਪ੍ਰਭ ਕੇ ਸੇਵਕ ਉੱਚ ਤੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਇਆ
0: ਨਿੱਕੀ ਕੀਰੀ ਮੈਂ ਕਲ ਰੱਖੇ ਭਸਮ ਕਰੇ ਲਸਕਰ ਕੋਟ ਲੱਖ ਹੈ
1: ਸਾਸ ਨਾ ਕੱਢ
0: ਤਾਕੋ ਰੱਖ ਦੇ ਕਰ ਹੱਥ
1: ਨਾਨਕ ਜਤਨ ਕਰਤ ਵੋ ਭਾਂਤ
0: ਇਸਕੇ ਕਰਤਵ ਵਿਰਥੇ ਜਾਤ
1: ਮਾਰੇ ਨ ਰੱਖੇ ਵਰ ਨ ਕੋਏ
0: ਸਰਬ ਜੀਆਂ ਕਾ ਰੱਖਾ ਸੋਏ
1: ਕਾਹੇ ਸੋਚ ਕਰੇ ਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਬਿਨਾਣੀ
1: ਬਾਰੰਬਾਰ ਬਾਰ ਪ੍ਰਭ ਜਪੀਏ
0: ਕੀ ਅੰਮ੍ਰਿਤ ਉਹ ਮਨ ਤੰਤਰ ਪੀਏ
1: ਨਾਮ ਰਤੰਜਨ ਗੁਰਮੁਖ ਪਾਇਆ
0: ਤਿਸ ਕੇ ਛਬਰ ਨਹੀਂ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨ
0: ਮਨ ਤਨ ਨਾਮੇ ਨਾਮ ਸਮਾਨੇ
1: ਉਠਲ ਬੈਠਲ ਸੋਵਤ ਨਾਮ
0: ਕੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਸੇਵਾ ਦਿਨ ਰਾਤ
0: ਪ੍ਰਭ ਆਪਣੇ ਜਨ ਕੀਨੀ ਦਾਤ
1: ਭਗਤ ਆਤਮ ਕੈ ਚਾਹੇ
0: ਪ੍ਰਭ ਆਪਣੇ ਸਿਉ ਰਹੇ ਸਮਾਏ
1: ਜੋ ਹੋਆ ਹੋਵੋ ਸੋ ਜਨ
0: ਪ੍ਰਭ ਆਪਣੇ ਕਾ ਹੁਕਮ ਪਛਾਨੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਨੋ
1: ਆਠ ਪੈਰ ਪ੍ਰਭ ਸੇ ਹਜੂਰੇ
0: ਕੋ ਨਾਨਕ ਸਹੀ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੈ
0: ਮੰਤਾ ਨੇ ਆਪਣਾ ਤਿਨ ਜਨ ਦੇ
1: ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੇ
0: ਤਿਸ ਕੇ ਦਰ ਸਭ ਪਾਪ ਮਿਟਾਵੇ
1: ਅਵਰ ਸਿਆਣ ਸਗਲੀ ਛਾੜ
0: ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਈ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਮ
1: ਕੇ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤਿ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਬੜ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲ ਸਵਾਰੈ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪਸ ਕੋ ਕਰ ਕਛ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਬੇਚੈ ਸਤਿਗੁਰ ਕੇ ਪਾਸ
0: ਤਿਸ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜੀ ਸਾਫ ਕਰੈ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਜੀਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਰਹਿ ਹਰ ਨਾਮ
0: ਅਨਕ ਬਾਰ ਗੁਰ ਕੋ ਬਲ ਜਾਓ
1: ਸੋ
0: ਸਰਬ ਨਿਧਾਨ ਜੀ ਕਾ ਦਾਤਾ आठ पहर पार ब्रह्म रंग राता
1: ब्रह्म जन जन में पार ब्रह्म
0: एक के आप नहीं कछ पर
1: नानक
0: ऐसा गुर बड़ पागी पाई है
1: सफल दर्शन पेखर पुनीत
0: पर चरण गत निर्मल रीत
1: संग राम गुण रवा
0: पार ब्रह्म की दरगाह गवे
1: कर वचन करना गाना
0: मन संतोख आतम पतिया ने
1: पूरा गुरु रखो जा कावन
0: अमृत दृष्ट पेखे हुए संत
1: गुण बेअंत कीमत नहीं पाए
0: नानक जिस पावे तिस लय मिलाए
1: यह भाए कुस्तर ने
0: सतपुरख पूरन विवेक
1: काहू बोल न पोचर प्राणी
0: अगम अगोचर परम निर्वाणी
1: निराहार निर्वैर सुखदाई
0: ताकी कीमत किने न पाई
1: भगत बंदन नित करे
0: चरण कमल हृदय सिमरे
1: सर बलिहारी सरगुरु अपने
0: नानक जिस प्रसाद ऐसा प्रभु जपने
1: यो हर रस पावे जन कोए
0: अमृत पीवे अमर सो होए
1: उस पुरख का नाही करे बिना
0: जाके मन प्रगटे गुणतास
1: पहर हरता नाम ले
0: सच उपदेश सेवक को दे
1: मोह माया का संग न लेप
0: मन में रखे हर हर एक
1: अंधकार दीपक प्रगासे
0: नानक परम मोह दुख तैते नासे
1: सफद माय ठान वरताई
0: आनंद प्या दुख ना ठे पाई
1: जन्म मरण के मिटे अंदेसे
0: साधु के पूर्ण उपदेसे
1: ओ चुका निरपो होए बसे
0: सगल व्याद मन ते खै नसे
1: जिसका साथ तिन कृपा धारी
0: सा संग जप नाम मुरारी
1: तिस पाई चुके ब्रह्म गमन
0: सुन नानक हर हर जस श्रवण
1: निर्गुणाप सरगुण पियो ही
0: कला धार जन सगली मोही
1: अपने चर प्रभाव बनाए
0: अपनी कीमत पी पाए
1: हर बिंदु जाना ही
0: सर्व निरंतर एक कोसोए
1: और पोत रव्या रूपांग
0: भय प्रगा साध के संग
1: रत रचना अपनी कल तारी
0: अनक बार नानक बलिहारी
1: श्लोक
0: साथ न चले बिन भजन बिख्या सगली सार हर हर नाम कुमावना नानक यो तन सार अष्टपदी
1: संत जना मिल करो विचार
0: एक सिमर नाम आधार
1: और पाव समीर विसारो
0: चरण कमर हृदय में उतारो
1: करण कारण सो प्रभु समर्थ
0: दृढ़ कर कहो नाम हर बात
1: धन संचो हो भगवान
0: संत जना का निर्मल मंत
1: एक आस रखो मन माहे
0: सर्व रोग नानक मिट जाहे
1: जिस धन को चार कुंटल सावे
0: सो तन हर सेवा ते पावे
1: जिस सुख को निर्वाचे मीर
0: सो सुख साधु संग प्रीत
1: जिस शोभा को करे भली करनी
0: सा शोभा पद हर की शरणी
1: रोग न जाए
0: रोक मिटे हर अब खद लाए
1: सर्व निदान में हर नाम दान
0: जप नानक दरगह परवान
1: मन प्रबुद्ध हर कहना
0: जय दिस्ता बिता बिठाए
1: ताको विघ्न न लागे कोए
0: जाके हृदय बसे हर सोए
1: कल ताती ठंडा हर नाम
0: सिमर सिमर सदा सुख पाओ
1: ओ बिनसे पूर्ण होयास
0: भगत पाए आत्म प्रगास
1: किस कर जाए बसे अविनाशी
0: ओ नानक काटी जम फसी
1: तत विचार कहे जन सच्चा
0: जन्म रे सो काचो काचा
1: आवागमन मिटे
0: आप त्याग शरण गुरुदेव
1: रतन जन्म का होए
0: हर हर सिमर प्राण आधार सिमर शास्त्र वेद बिचारे
1: हर की पहर करो मन लाए
0: मन वंचित नानक फल पाए
1: संग न चालस तेरा तना
0: क्या लपटावे मूर्ख मना
1: सुत मीर कुटांबर बनता
0: इनते कहो तुम कवन सनाथा
1: राज रंग माया विसार
0: इनते कहो कवन छुटकार
1: अस्थिर अस्थ सवारी
0: झूठा डंप झूठ पसारी
1: जिन दिए तिस बुझे न बिगान
0: नाम विसार नानक पछताना
1: गुर की मातु ले याने
0: भक्त मिना बहुत डूबे स्याने
1: हर की भगत करो मन मीत
0: निर्मल होए तुम्हारो चीत
1: कमर रखो मन माहे
0: जन्म जन्म के किल बिख जाहे
1: आप जपो रा नाम जपावो
0: सुनत कहत रहत गत पावो
1: सार पूर सर हर को नाओ
0: सहज पाए नानक गुण गाओ
1: गुण गावत तेरी उत्तर समैल
0: मिल जाए हो में बिख फैल
1: होए चंत बसे सुखना
0: सास ग्रास हर नाम संभाल
1: सार श्याण सगली मना
0: सास पावे सत तना
1: हर पूंजी संच के बिहार
0: यहाँ सुख दरगाह जयकार
1: सर्व निरंतर एको देह
0: और नानक जाके मस्तक लेख
1: एको जप एको सलाह।

0: ਏਕ ਰਾਧ ਪ੍ਰਾਸਤ ਗਏ ਗੁਰ ਪ੍ਰਸਾਦ ਨਾਨਕ ਇਕ ਜਾਤਾ ਅਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚਕ ਪ੍ਰਧਾਨ
0: ਪਰ ਕਿਰਪਾ ਦੇਵੋ ਹਰ ਨਾਮ
1: ਸਾਧਨਾ ਕੀ ਮੰਗੋ ਤੂੰ
0: ਪਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਵ
0: ਸਾਸ ਸਾਸ ਪ੍ਰਭ ਤੁਮੇ ਤਿਆਵੋ
1: ਚਰਨ ਕਮਲ ਸਿਉ ਲਾਗੇ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏ ਕੋਟ ਏਕੋ ਆਧਾਰ
0: ਨਾਨਕ ਮੰਗੇ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਹਰ ਰਸ ਪਾਵੇ ਬਿਰਲਾ ਕੋਏ
1: ਜਿਨ ਚਾਖਿਆ ਸੇ ਜੰਤਰ ਬਤਾਨੇ
0: ਪੂਰਨ ਪੁਰਖ ਨਹੀਂ ਡੁਲਾਨੇ
1: ਸਭ ਪਰ ਭਰੇ ਪ੍ਰੇਮ ਰਸ ਰੰਗ
0: ਉਪਜੇ ਚਾਓ ਸਾਧ ਕੈ ਸੰਗ
1: ਸ਼ਰਨ
0: ਅੰਤਰ ਪ੍ਰਗਾਸ ਅੰਤਨ ਲਿਵਲਾਗ
1: ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਆ ਦਿਆਲ
0: ਸੇਵਕ ਕੀਨੋ ਸਦਾ ਨਿਹਾਲ
1: ਨਿਰਕਾਲ ਮੋਹ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਇਆ
1: ਇੱਛ ਪੁਨੀ ਸਰਦਾ ਸਭ ਪੂਰੀ
0: ਰਬ ਰਿਹਾ ਸਤ ਸੰਗ ਹਜੂਰੀ
1: ਇਸ ਕਾ ਸਾਥ ਲਿਆ ਮਿਲਾ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਵਿਸਰੇ ਜੇ ਕਾਲ ਨਾ ਭਾਨੇ
0: ਸੋ ਕਿਉਂ ਵਿਸਰੇ ਜੇ ਕੀਆ ਜਾਣੇ
1: ਸੋ ਕਿਉਂ ਵਿਸਰੇ ਸਭ ਕੀ ਜੀਆ
0: ਸੋ ਕਿਉਂ ਵਿਸਰੇ ਦੇ ਜੀਵਨ ਜੀਆ
1: ਸੋ ਕਿਉਂ ਵਿਸਰੇ ਜਗਨ ਮੈਂ ਰੱਖੈ
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਵਿਸਰੇ ਜੇ ਮਨ ਤੇ ਵਿਸਰੇ
0: ਸੋ ਕਿਉਂ ਵਿਸਰੇ ਜੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ
1: ਗੁਰ ਪੂਰੇ ਤਤ ਇਹ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸੰਤ ਕਰੋ ਇਹ ਕਾਮ
0: ਹਾਂ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਬਰੈ ਨਾਮ ਜਪਾਵੋ
1: ਭਗਤ ਪਾਏ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਸਾਰ
1: ਸਰਬ ਕਲਿਆਣ ਸੁਖ ਨਿਜ ਨਾਮ
0: ਉਡ ਜਾਤ ਪਾਏ ਬਿਸਰਾਮ
1: ਸਗਲ ਦੁਖ ਪਾਵਤ ਨਾਲ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮਨ ਤਨ ਅੰਤਰ ਹੀ ਸੁਭਾਓ
1: ਨੇਤਰ ਪੇਖ ਦਰ ਸੁਖ ਹੋਏ
0: ਮਨ ਬਿਕਸੈ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕੋ ਪਾਵੇ ਸੰਗ
1: ਏਕ ਵਸਤ ਦੀਜੇ ਕਰ ਮਿਆ
0: ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਂ ਕੀ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਸਭ ਬਖਸ਼ਣ ਦੀਨ
0: ਭਗਤ ਵਤਸਲ ਸਦਾ ਕਿਰਪਾਲ
1: ਅਨਾਸ ਨਾਸ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਿਤ ਪਾਲ
1: ਪੁਰਖ ਕਾਰਨ ਕਰਤਾ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਭਾਈ ਲਾਵੇ ਮਨ ਹੀਤ
1: ਅਮ ਨਿਰਗੁਣ ਆਰ ਨੀਚ ਜਾਨ
0: ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ
1: ਸਰਬ ਏਕ ਗੁਣ ਮੋਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾਪਰ ਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਤਨਵੰਤ
0: ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ

0: ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਰਾਸ਼ਟਰਪਤੀ
1: ਆਪ ਕਥੇ ਆਪ ਸੁਣੈ ਹਾਰ
0: ਆਪੇ ਕਾ ਵਿਸਥਾਰ
1: ਜਾਤ ਇਸ ਭਾਵੇ ਤਾਂ ਸ੍ਰਿਸ਼ਟ ਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਨ ਸੂ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜਿਉ ਆਪ ਬੁਝਾਏ
0: ਸਤ ਨਾਮ ਸੋਈ ਜਨ ਪਾਏ
1: ਉਹ ਸਮਦਰਸ਼ੀ ਤਤ ਕਾ ਬੇਟਾ
0: ਨਾਨਕ ਸਗਲ ਸ੍ਰਿਸ਼ਟ ਕਾ ਦਿੱਤਾ
1: ਜੰਤਰ ਸਭ ਤਾਂ ਕੇ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰੱਖੈ ਤਿਸ ਕੋ ਇਹ ਨਾ ਮਾਰੈ
0: ਸੋ ਮੁਆ ਜਿਸ ਮਨੋ ਬਿਸਾਰੈ
1: ਜਿਸ ਸਜਵਰ ਕਹਾਂ ਕੋ ਜਾਏ
0: ਸਭ ਸਿਰ ਇੱਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾਕੇ ਸਭ ਹਾਰ
0: ਅੰਤਰ ਬਾਹਰ ਜਾਨੋ ਸਾਥ
1: ਨਿਦਾਨ ਬੇਅੰਤ ਪਾਰ
0: ਨਾਨਕ ਦਾਸ ਸਦਾ ਬਲਿਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੇ
0: ਅੰਤਰ ਜਾਮੀ ਰਿਹੋ ਵਿਆਪ
1: ਪਾਲੇ ਜੀਵਨ ਭਾਂਤ
0: ਜੋ ਜੋ ਰਚਿਓ ਸੋ ਤਿਸੇ ਧਿਆਤ
1: ਤਿਸ ਲਈ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਕਹਿ ਨਾਏ
0: ਤਿਸ ਕੀ ਆਸ ਨਾ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣਿਆਈ
0: ਹੁਕਮ ਭੂਲ ਪਰਮ ਪਦ ਪਾਈ
1: ਇਸਤੇ ਉੱਪਰ ਨਹੀਂ ਵਿਚਾਰ
0: ਜਾ ਕੇ ਮਨ ਬਸਿਆ ਨਿਰੰਕਾਰ
1: ਤੋਰ ਭਏ ਨਿਰਵੈ
0: ਅੰਦਨ ਪੂਜੇ ਗੁਰ ਕੇ ਪੈਰ
1: ਲੋਕ ਸੁਖੀ ਹੈ ਪਰਲੋਕ ਸਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਹਿ ਇਹ ਸੁਭਾਓ
1: ਆਠ ਪੈਰ ਪ੍ਰਭ ਵੇਖੋ ਨੇਰਾ
0: ਮਿਟੇ ਅਗਿਆਨ ਬਿਨ ਸੇ ਅੰਧੇਰਾ
1: ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਅਲਤ ਫਲ ਦੋ ਲਿਓ ਸਵਾਰ
0: ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ
0: ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ
1: ਮਨ ਤਨ ਨਾਮ ਜਪੋ ਲਿਵਲਾਏ
0: ਦੁਖ ਦਰਦ ਮਨ ਤੇ ਪਹੁੰਚ ਜਾਏ
1: ਸੱਚ ਵਾ ਪਾਰ ਕਰੋ ਵਾ ਪਾਰੀ
0: ਦਰਗਾ ਨੀ ਵੇਖੇ ਤੁਮਾਰੀ
1: ਇਕ ਕਾ ਟੇਕ ਰੱਖੋ ਮਨ ਮਾਹੇ
0: ਨਾਨਕ ਬਹੁਰ ਨਾ ਆਵੇ ਜਾਏ
1: ਕਿਸ ਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਨ ਹਾਰ ਧਿਆਏ
1: ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ
1: ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੇ ਅਹੰਕਾਰ
0: ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ
1: ਸਿਰ ਉੱਪਰ ਸਾਡਾ ਗੁਰਸੂਰਾ
0: ਨਾਨਕ ਤਾ ਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼
0: ਦਰਸ਼ਨ ਪੇਖਤ ਉਦਰ ਸ੍ਰੇਸ਼ਟ
1: ਕਮਲ ਜਾਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧੰਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਤ ਨਿਹਾਲ
0: ਤਾ ਕੇ ਨਿਕਟ ਨਾਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ
1: ਗਿਆਨ ਅੰਧੇਰ ਵਿਨਾਸ਼
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ
0: ਨਾਮ ਪ੍ਰਭੂ ਕਾ ਲਾਗਾ ਮਿੱਠਾ
1: ਸਦਾ ਸਮਗਰੀ ਇੱਕ ਘਟ ਮਾਏ
0: ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨਾਨ ਇਸ ਅੰਮ੍ਰਿਤ ਤਪ ਕਾ ਨਾਮ
0: ਦੇਹੀ ਮੈਂ ਇਸ ਕਾ ਬਿਸਰਾਮ
1: ਸਮਾਦ ਨ ਤਨਾਲ
0: ਕਹਿਨ ਨਾ ਜਾਈ ਚਰਜ ਬਿਸਮਾਦ
1: ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਜਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤਰ
0: ਘਟ ਘਟ ਵਿਆਪ ਰਿਹਾ ਭਗਵੰਤ
1: ਆਕਾਸ਼ ਪਿਆ
0: ਸਰਵ ਲੋਕ ਪੂਰਨ ਪ੍ਰਿਤਪਾਲ
1: ਵਨ ਪਿੰਡ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਨ
1: ਕੌਣ ਪਾਣੀ ਵਸ ਅੰਤਰ ਮਾਹੇ
0: ਚਾਰ ਕੁੰਟ ਦੈ ਦਿਸੇ ਸਮਾਹੇ
1: ਇਸਤੇ ਭਿੰਨ ਨਹੀਂ ਕੋ ਠਾਓ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇ ਪ੍ਰਾਣ ਸਿਮਰ ਮੈਂ ਦੇਖ
0: ਸਸੀਅਰ ਸੂਰ ਨਖਿਅਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ
0: ਆਪ ਅਡੋਲ ਨਾ ਕਬੂ ਡੋਲੈ
1: ਸਰਵ ਕਲਾ ਕਰ ਖੇਲੈ ਖੇਲ
0: ਮੋਲ ਨਾ ਪਾਈਏ ਗੁਣੇ ਅਮੋਲ
1: ਸਰਵ ਜੋਤ ਮੈਂ ਜਾਕੀ ਜੋਤ
0: ਧਾਰ ਰਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੇ ਸਭ ਧਰਮ
1: ਸੰਤ ਜਨਾ ਸੁਣੈ ਸਭ ਬਚਨ
0: ਸਰਵ ਵਿਆਪੀ ਰਾਮ ਸੰਗ ਰਚਨ ਸਤ ਬਚਨ ਸਾਧੂ ਸਭ ਕਹਿਤ
1: ਜੋ ਹੋਏ ਸੋਈ ਸੁਖਮਾਨ
0: ਕਰਨ ਕਰਾਵਨ ਹਾਰ ਪ੍ਰਭ ਜਾਨੇ
1: ਅੰਤਰ ਵਸੈ ਬਾਲ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਸਤ ਕੀਆ ਸਭ ਸਤ
0: ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੇ ਤਾਂ ਕਰੇ ਵਿਸਥਾਰ
0: ਤਿਸ ਭਾਵੇ ਤਾਂ ਏਕ ਅਹੰਕਾਰ
1: ਅਨੇਕ ਕਲਾ ਲਖੀ ਨਾ ਜਾਏ
0: ਜਿਸ ਭਾਵੇ ਤਿਸ ਲੈ ਮਿਲਾਏ
1: ਕੌਣ ਨਿਗੜ ਕੌਣ ਕਹੀਆ ਦੂਰ
0: ਆਪੇ ਆਪ ਆਪ ਭਰਪੂਰ
1: ਗਜ ਸਾਬ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਭੂਤ ਆਵਰਤਾਰਾ
0: ਸਰਵ ਨੈਣ ਪੇਫਨ ਹਾਰਾ
1: ਸਮਗਲੀ ਜਾਕਾ ਤਨਾ
0: ਆਪਣ ਜਾ ਸਾਫ ਹੀ ਸੁਣਾ
1: ਆਵਨ ਜਾਨ ਖੇਲ ਬਣਾਇਆ
0: ਆਗਿਆਕਾਰੀ ਕਿੰਨੀ ਮਾਇਆ ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਭਾਵੇ ਤਾ ਲੈ ਸਮਾਏ
1: ਇਸੇ ਹੋਏ ਸੁਨਾਹੀ ਬੁਰਾ
0: ਪੁਰੇ ਕਹੋ ਕਿਨੇ ਕਛ ਕਰਾ
1: ਆਪ ਭਰਾ ਕਸੂਰਤ ਨਿਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਹ ਸਾਜ ਧਾਰੀ ਸਭ ਸਾਜ
0: ਪੋਤ ਪੋਤ ਆਪਣ ਸੰਗ ਰਾਚ
1: ਤਾਕੀ ਗਸ ਮੇਰੀ ਕਹੀ

0: ਦੂਸਰ ਹੋਏ ਤਾਂ ਸੋਝੀ ਪਾਏ,
1: ਕਿਸਕਾ ਕੀਆ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਨ,
1: ਜੋ ਜਾਣੈ ਤਿਸਰਾ ਸੁਖ ਹੋਏ,
0: ਆਪ ਮਿਲਾਏ ਲਏ ਪ੍ਰਭ ਸੋਏ,
1: ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੇ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਜਨ ਆਵਨ ਕਾਹੇ ਸਵਾਓ,
0: ਜਨ ਕੇ ਸੰਚਿਤ ਆਵੇ ਨਾਉ।

0: ਸਿਖਾ ਤੁਨ ਉਪਦੇਸ
1: ਪਾਰ ਬ੍ਰਹਮ ਨਿਕਟ ਕਰ ਪੇਖ
0: ਸਾਧ ਸਾਧ ਸਿਮਰੋ ਗੋਬਿੰਦ
1: ਮਨਿਆ ਤਰ ਕੀ ਉਤਰੇ ਤਿੰਦ
0: ਆਸ ਨਿਤ ਅਗੋ ਤਰੰਗ
1: ਸੰਤ ਜਨਾ ਕੀ ਤੂਰ ਮਨ ਮੰਗ
0: ਛੋੜ ਬੇਨਤੀ ਕਰੋ
1: ਸਾਧ ਸੰਗ ਅਗਨ ਸਾਗਰ ਤਰੋ
0: ਹਰ ਧਨ ਕੇ ਭਰ ਲਿਓ ਭੰਡਾਰ
1: ਨਾਨਕ ਗੁਰ ਪੂਰੇ ਨਮਸਕਾਰ
0: ਸੇਮ ਕੁਸਲ ਸਹਿਜ ਆਨੰਦ
1: ਸਾਧ ਸੰਗ ਪਦ ਪਰਮਾਨੰਦ
0: ਨਰਕ ਨਿਵਾਰ ਉਧਾਰੋ ਜੀਓ
1: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵਾ ਨਾਰਾਇਣ
1: ਏਕ ਰੂਪ ਦਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ
1: ਦੁਖ ਭੰਜਨ ਪੂਰਨ ਕਿਰਪਾਲ
0: ਨਾਮ ਬਾਰੰਬਾਰ
1: ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਰ ਕੇ ਵਚਨ
1: ਅਮਲੀਕ ਲਾਲ ਇਹ ਰਤਨ
0: ਸੁਨਤ ਕਮਾਵਤ ਹੋਤ ਉਧਾਰ
1: ਆਪ ਤਰੇ ਲੋਕੇ ਨਿਸਤਾਰ
0: ਸਫਲ ਜੀਵਨ ਸਫਲ ਚਾਂਕਾ ਸੰਗ
1: ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਨ ਹਰਿ ਵਾਜੇ
1: ਸੁਣ ਸੁਣ ਅੰਤ ਕਰੇ ਪ੍ਰਭ ਗਾਜੇ
0: ਸੱਚੇ ਗੋਪਾਲ ਮਹਾਨ ਕਮਾਥ
1: ਨਾਨਕ ਉਦਰੇ ਤਿਨ ਕੈ ਸਾਥੇ
0: ਸਰਨ ਜੋਗ ਸੁਨ ਸਰਨੀ ਆਏ
1: ਕਰ ਕਿਰਪਾ ਪ੍ਰਭਾਵ ਮਿਲਾਏ
0: ਮਿਟ ਗਏ ਬੈਰ ਭਏ ਸਭ ਰਹੇ
1: ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਪ੍ਰਸੰਨ ਭਏ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਚ ਰਹਤੇ
1: ਰਾਮ ਨਾਮ ਸੁਨ ਰਸਨਾ ਕਹਤੇ
0: ਕਲ ਪ੍ਰਸਾਦ ਦਿਆ ਪ੍ਰਭਧਾਰੀ
1: ਨਾਨਕ ਨਿਵੀ ਖੇਪ ਹਮਾਰੀ
0: ਉਸਤਤ ਕਰੋ ਸੰਤ ਮੀਤ
1: ਸਾਵਧਾਨ ਇਕਾਗਰ ਚੀਤ
0: ਮਨੀ ਸਹਿਜ ਗੋਬਿੰਦ ਗੁਰ ਨਾਮ
1: ਜਿਸ ਮਨ ਬਸੇ ਸੋਹਤ ਨਿਧਾਨ
0: ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਪਾਏ ਅਸਾਨ
1: ਬੋਰ ਨਾ ਹੋਵੇ ਆਵਨ ਜਾਨ ਨਾਨਕ ਜਿਸੇ ਪ੍ਰਾਪਤ ਹੋਏ
0: ਹੇਮ ਸ਼ਾਂਤ
1: ਬੁੱਧ ਗਿਆਨ ਸਰਬ ਤੈ ਸਿੱਧ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਕਾਸ
1: ਸਭ ਕੈ ਮਦ ਸਗਲ ਤੇ ਉਦਾਸ
0: ਸੁੰਦਰ ਚਤੁਰ ਤਰਕਾ ਵੇਤਾ
1: ਸਮਦਰਸੀ ਏਕ ਦ੍ਰਿਸ਼ਟੇਤਾ
0: ਇਹ ਫਲ ਤਿਸ ਜਾਣ ਕੇ ਮੁਖ ਭਾਣੇ
1: ਗੁਰੂ ਨਾਨਕ ਨਾਮ

ਆਈ ਤਉ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਵਿਸ਼

Vaheguru.

Bye.

I grew.

सगल हर

ਆਪਣਾ

ਸਚੇ ਕਥੇ ਕੰਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰਸੇ ਦੀ ਚਿਤ ਲਾਇਆ ਕਾਮਣ ਮਨ ਸੋਝਲਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮੰਦਰ ਮਲਹੋਆ ਹਰ ਰਾਖਿਆ ਵਰਧਾਰੇ ਰਾਮ ਹਰ ਰਾਖਿਆ ਵਰਧਾਰੇ ਆਪਣਾ ਕਾਰ ਸਵਾਰੇ ਗੁਰਮਤੀ ਹਰ ਜਾਤਾ ਮੋਹ ਲਿਆ ਮਨ ਮੇਰਾ ਪਾਇਆ ਤੂੰ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਤੂੰ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਰ ਲਈ ਗੁਰ ਆਪਣਾ ਗੁਰ ਕੇ ਸਬਦ ਸਵਾਰੇ ਸਤਿਗੁਰ ਸੇਵ ਸਦਾ ਤੂੰ ਪਾਇਆ

ਸਤਿਗੁਰ ਗੁਰ ਪੂਰਾ ਆਰਾਧੋ ਸਭ ਪਿਕਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ

ਹਰ ਕਥੀਐ ਅਕਥ ਕਹਾਣੀ। ਹਿਰਦੈ ਹਰ ਹਰ ਹਰ ਤੁਨ ਉਪਜੀ, ਹਰ ਜਪੀਐ ਮਸਤਕ।

सुहावना है, एह गुरु की मोहर सुहावना। जब पहले सब सृष्ट

ਵੈਸਿਆ ਵਿਖਿਆ ਜੂਆ ਤਜੈ ਮਛਲੀ ਮਾਸ ਨਾ ਕਬਹੂ ਭਜੈ ਗੁਰੂ ਕਾ ਰੂਪ ਸਬਨ ਮੈਂ ਦੇਖੈ ਮਦਰਾ ਮਾਸ ਨਾ ਖਾਏ ਬਸੇਖੈ ਏ ਨੇਤਰੋ ਮੇਰਿਓ ਹਰ ਤੁਮੈ ਜੋ ਥਰੀ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵਿਸ ਸੰਸਾਰ